ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ। ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ, ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਵਿਚਾਰ ਕਰਾਂਗੇ, ਸ਼ਬਦ ਵੀ ਸਰਵਣ ਕਰਾਂਗੇ, ਪਰ ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਆਰੰਭ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: apa. Program server currency. Il programma di possesso di vecchio. Poi sa, poi Paul Sertigi ne fa un chita. Pozzuale. Una di che gal giri si che un'anno paccia. इंसानियत की गल करते सी इंसान के धर्म की गल करते सी वाकई जदों गुरु साहब या भगत साहिबान ने कहते ने ना को हिंदू ना मुसलमान अल्लाह राम के पिंड भरा तो इसका मतलब ये आ कि वो किसी धर्म की किसी नू नगेट नहीं कर रहे किसी नू प्रमोट नहीं कर रहे गुणा की प्रमोशन की गल कर रहे ने इंसानियत की जिस दे विच चंगे गुणा की होंद होवे पाओ दैवी गुणा की रब्बी गुणा की ते सारे गुण गुरु साहब ने मंगला चरण दे विच जिसनों आपा मूल मंत्र भी कहते हैं रहत मर्यादा के मुताबिक बयान किए गए कि अकाल पुरख के केड़े केड़े गुण ने ते उन्हां गुणा नूं मनुख ने किवें धारण करना है ते फिर उसने अपने अंदर सत संतोख दया धर्म धीरज इन्हां दैवी गुणा नूं अपने अंदर वसाउणा है ते जिस दे नाल विकार काम क्रोध लोभ मोह अहंकार वर्गे उन्हां अवगुणा ते काबू करना है उन्हां नूं भजा देना है आपां बंदे की गल करते हैं बंदा कौन है मनुख जिस मनुखता की गल गुरु साहब ने की थी। गुरु साहब कहते आ मनुख कबीर साहब का आप शब्द कहते हैं जदों आलमी इंसानियत की गल बराबरी की गल करते हैं कौन चंगा है कौन माड़ा है इस तरह कोई फर्क ही नहीं कर पैदा कर सकता क्योंकि सारे ही सारी ही उत्पत्ति जड़ी आ सारा ही जीवन जड़ा है खासकर मनुख जड़े ने उस अकाल पुरख की रोशनी पाओ उस दी कुदरत का कारनामा है उस दी कुदरत दी प्रतिक्रिया है तो फिर ये कौन कह सकता है कि माड़ा कौन है चंगा कौन है अवल अल्लाह नूर उपाया कुदरत के सब बंदे एक नूर ते सब जगह उपजा कौन पले को मते जो सारा ही संसार उस अकाल पुरख दे एक नूर तो उसकी एक कुदरत ने ही ओही कुदरत तू अचरज कुदरत तेरी बिस्मा ऐसे कुदरत दी क्रिएशन ने अच्छी कहते हैं रेवोल्यूशन की गल क्योंकि अकाल पुरख की कुदरत ने ही क्रिएट किया सारा कुछ भाव अकाल पुरख के हुक्म दे विच ही सारा कुछ आया बंदे भी आए ते फिर माड़ा कौन है कौन भले को बंदे ये कोई डिफरेंस नहीं कर सकता ते ऐसे शब्द दे विच ओ अकाल पुरख के उस हस्ती का जो जिक्र करते ने लोगा परम ना भूलो भाई खालिक खलक खलक में खालिक पूर रहे हो सर उठाई है लोगो इसे परम विच ना रहो क्यों कोई वखरा है कितने वखरे सतमें आसमान ते बैठा है कितने किसी शाम की मूर्त विच नहीं खालिक जड़ा है खलकत दे विच पाओ आम लोकां दे विच विचर रहा है ते खलकत सारी खालक दे विच ते खालक दी जेड़ी बरकत है खालक दे जेड़ी होंद है हर थां बराबर है हर थां पूरा वर्त रहा है ओमनी प्रेजेंट है ओमनी पोटेंट है ओमनी यानी के हर थां मौजूद है हर ਕੰਮ ਉਹਦੇ ਬਸ ਚ ਓਮਨੀਸੈਂਟ ਹੈ ਤੇ ਸਭ ਕੁਝ ਉਹੀ ਜਾਣਦਾ ਹੈ। ਹੁਣ ਇਸੇ ਸ਼ਬਦ ਦੇ ਵਿੱਚ ਕਿਉਂਕਿ ਉਹ ਨਾਲ ਹੀ ਕਹਿ ਰਹੇ ਨੇ ਮਾਟੀ ਏਕ ਅਨੇਕ ਭਾਂਤ ਭਾਂਤ ਕਰ ਸਾਜੀ ਸਾਜਣ ਹਾਰੇ ਇੱਕੋ ਮਿੱਟੀ ਪਾਓ ਇੱਕੋ ਜਿਹਾ ਮਟੀਰੀਅਲ ਹੈ ਇੱਕੋ ਜਿਹੀਆਂ ਤਾਤਾਂ ਨੇ ਭਾਵੇਂ ਉਸਨੂੰ ਆਪਾਂ ਪੰਜ ਤੱਤ ਕਹਿ ਦਈਏ ਉਸ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਉਸ ਸਾਜਣਹਾਰ ਨੇ ਉਸ ਦੀ ਕੁਦਰਤ ਨੇ ਉਸਦੇ ਹੁਕਮ ਨੇ ਸਾਜਿਆ ਹੈ। ਮਾਟੀ ਏਕ ਅਨੇਕ ਭਾਂਤ ਭਾਂਤ ਕਰ ਸਾਜੀ ਸਾਜਣ ਹਾਰੇ ਨਾ ਕੁਛ ਪਹੁੰਚ ਮਾਟੀ ਕੇ ਭਾਂਡੇ ਨਾ ਕੁਛ ਪਹੁੰਚ ਕੁਮਾਰੇ ਨਾ ਉਹ ਜਿਹੜੇ ਬਰਤਨ ਤਿਆਰ ਕੀਤੇ ਗਏ ਉਹ ਇਨਸਾਨ ਤਿਆਰ ਕੀਤੇ ਗਏ ਉਹ ਮਨੁੱਖ ਤਿਆਰ ਕੀਤੇ ਗਏ ਬੰਦੇ ਤਿਆਰ ਕੀਤੇ ਗਏ ਨਾ ਉਹਨਾਂ ਨੂੰ ਸਮਝਿਆ ਜਾ ਸਕਦਾ ਹੈ ਤੇ ਨਾ ਉਸ ਕੁਮਾਰ ਨੂੰ ਉਸ ਮਾਲਕ ਨੂੰ ਜਿਸ ਨੇ ਉਸਨੂੰ ਬਣਾਇਆ ਹੈ। ਤੇ ਇੱਥੇ ਹੀ ਇਸੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਹੁਕਮ ਪਛਾਣੇ ਕਿਉਂਕਿ ਉਹ ਕਹਿੰਦਾ ਸਭ ਨੇ ਸਾਚਾ ਇੱਕੋ ਸੋਈ ਇਸਕਾ ਕੀ ਆ ਸਭ ਕੁਛ ਉਹ ਸਾਰਿਆਂ ਵਿੱਚ ਇੱਕੋ ਹੀ ਉਹ ਸੱਚਾ ਮਾਲਕ ਉਹ ਸੱਚਾ ਅਕਾਲ ਪੁਰਖ ਉਹ ਸੱਚੀ ਜੋਤ ਪਰਮਾਤਮਾ ਨੇ ਤੇ ਉਹੀ ਸਭ ਕੁਛ ਕਰਨ ਦੇ ਸਮਰੱਥ ਹੈ। ਤੇ ਫਿਰ ਅੱਗੇ ਕਹਿੰਦੇ ਆ ਹੁਕਮ ਪਛਾਣੇ ਸੋ ਇੱਕੋ ਜਾਣੇ ਹੁਣ ਬੰਦਾ ਕੌਣ ਹੈ ਸਿਰਜਣ ਹਾਰ ਨੇ ਤਾਂ ਸਾਰਿਆਂ ਨੂੰ ਸਿਰਜਿਆ ਪਰ ਸਹੀ ਮਾਇਨੇ ਚ ਇਨਸਾਨ ਕੌਣ ਹੈ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ ਉਹ ਵਿਅਕਤੀ ਜਿਹੜਾ ਉਸ ਦੇ ਲਾਜ਼ ਆਫ ਕਾਸਮਾਸ ਨੂੰ ਜਿਹੜੇ ਇਸ ਹੁਕਮ ਨੂੰ ਸਮਝ ਸਕਦਾ ਹੈ ਤੇ ਫਿਰ ਨਾਲ ਸਾਰੇ ਹੀ ਖਲਕਤ ਨੂੰ ਇੱਕੋ ਹੀ ਸਮਝਦਾ ਹੈ। ਅਸਲ ਚ ਬੰਦਾ ਉਹੀ ਹੈ ਅਸਲ ਚ ਮਨੁੱਖ ਉਹੀ ਹੈ ਉਸ ਤੋਂ ਇਲਾਵਾ ਕੋਈ ਮਨੁੱਖ ਨਹੀਂ ਤੇ ਇਸੇ ਕਰਕੇ ਜਦੋਂ ਆਪਾਂ ਹੁਣ ਉਹ ਬੰਦਾ ਜਿਹੜਾ ਹੈ ਸਭ ਮੈਂ ਸਾਚਾ ਇੱਕੋ ਸੋਈ ਜਿਹੜਾ ਉਸਨੂੰ ਪਛਾਣਦਾ ਹੈ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀਏ ਸੋਈ ਉਹ ਵਿਅਕਤੀ ਹੁਕਮ ਦੀ ਪਛਾਣ ਕਿਸ ਨੂੰ ਹੋਏਗੀ ਉਹ ਜਿਹੜਾ ਅੰਦਰੋਂ ਬਾਹਰੋਂ ਹੋਏਗਾ ਇੱਕ ਹੋਏਗਾ ਦੋਗਲਾ ਨਹੀਂ। ਬਾਬਾ ਫਰੀਦ ਜੀ ਕਹਿੰਦੇ ਆ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸਕਾਡੇ ਕੱਚਿਆ ਜਿਸ ਵਿਅਕਤੀ ਨੂੰ ਅੰਦਰੋਂ ਉਸ ਦੀ ਪ੍ਰਾਪਤੀ ਦੀ ਉਸ ਇਨਸਾਨੀਅਤ ਨਾਲ ਉਸ ਕ੍ਰੀਏਟਰ ਨਾਲ ਤੇ ਉਸਦੀ ਕ੍ਰੀਏਸ਼ਨ ਦੇ ਨਾਲ ਅੰਦਰੋਂ ਪਿਆਰ ਹੈ ਉਹੀ ਦਿਲੋਂ ਮੁਹੱਬਤ ਜਿੰਨਾ ਸਹੀ ਸੱਚਿਆ ਉਹੀ ਸੱਚੇ ਨੇ ਉਹੀ ਉਸ ਸੱਚ ਦੇ ਸਚਿਆਰੇ ਨੇ ਜੇ ਸਚਿਆਰੇ ਦੀ ਗੱਲ ਗੁਰੂ ਸਾਹਿਬ ਕਹਿ ਰਹੇ ਨਾ ਕਿਵੇਂ ਸਚਿਆਰਾ ਹੋਈ ਹੈ ਕਿ ਪੂਰਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਜਿਨ ਮਨ ਹੋਰ ਸੋ ਮੁੱਖ ਹੋਰ ਸੋ ਕਾਢੇ ਕੱਚਿਆ ਉਹ ਤਾਂ ਕੱਚੇ ਨੇ ਉਹਨਾਂ ਦੀ ਤਾਂ ਕੋਈ ਹੋਣ ਹੀ ਨਹੀਂ ਆ ਕਿਉਂਕਿ ਕੰਪੈਰੀਜ਼ਨ ਨਾਲ ਨਾਲ ਚੱਲ ਰਿਹਾ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਉਹ ਲੋਕ ਜਿਹੜੇ ਉਸ ਅਕਾਲ ਪੁਰਖ ਦੇ ਇਸ਼ਕ ਦੇ ਵਿੱਚ ਰੱਤੇ ਹੋਏ ਨੇ ਜਿਹਨਾਂ ਨੂੰ ਇਨਸਾਨੀਅਤ ਦਾ ਇਨਸਾਨ ਕਿਹਾ ਜਾਂਦਾ ਹੈ ਜਿਹਨਾਂ ਨੂੰ ਇਨਸਾਨੀਅਤ ਦਾ ਦੀਦਾਰ ਹੈ ਉਸ ਦੇ ਪ੍ਰੇਮ ਦਾ ਦੀਦਾਰ ਹੈ ਵਿਸਰਿਆ ਜਿਹਨਾਂ ਨਾਮ ਸੇ ਭੋਏ ਭਾਰਤੀ ਤੇ ਜਿਹਨਾਂ ਨੂੰ ਉਹ ਸਚਿਆਰਾ ਵਿਸਰ ਗਿਆ ਆਖਾਂ ਜੀਵਾਂ ਵਿਸਰੇ ਮਰ ਜਾ ਉਹ ਧਰਤੀ ਤੇ ਮੂੰਹ ਦੇ ਪਾਰ ਡਿੱਗਦੇ ਨੇ ਪਾਓ ਉਹਨਾਂ ਦੇ ਜੀਵਨ ਚ ਕਾਮਯਾਬੀ ਨਹੀਂ ਆ ਉਹ ਭਾਵੇਂ ਲੱਖ ਤਰ੍ਹਾਂ ਉਹ ਪੌਜਲ ਨੂੰ ਪਾਰ ਨਹੀਂ ਕਰ ਸਕਦੇ ਰਹਾਵ ਇਹ ਰਹਾਵ ਦੀ ਪੰਕਤੀ ਹੈ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਹਨਾਂ ਨਾਂ ਤੇ ਪੁਆਇੰਟ ਪਾਰਥੀਏ ਰਹਾਓ ਆਪ ਲੀਏ ਲੜ ਲਾਏ ਦਰ ਦਰਵੇਸ਼ ਜਿਨ੍ਹਾਂ ਨੂੰ ਆਪਣੇ ਆਪ ਹੀ ਆਪਣੇ ਨਾਲ ਜੋੜ ਲੈਂਦਾ ਹੈ ਉਸ ਤੇ ਦਰ ਦੇ ਉਸ ਤੇ ਘਰ ਦੇ ਦਰਵੇਸ਼ ਨੇ ਤਿੰਨ ਚੰਨ ਤਨ ਜੜਿਆਂ ਦੀ ਮਾਂ ਆਏ ਸਫਲ ਸੀ ਉਹਨਾਂ ਦੀਆਂ ਮਾਂ ਵੀ ਤਨ ਨੇ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਦਾ ਆਉਣਾ ਵੀ ਜਿਹੜਾ ਇਸ ਧਰਤੀ ਤੇ ਉਹ ਸਫਲ ਹੈ ਫਿਰ ਅੱਗੇ ਕਹਿ ਰਹੇ ਨੇ ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿੰਦੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਲੋਂ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀ ਜੇ ਬੰਦਗੀ ਤੇ ਇੱਥੇ ਵੀ ਬੰਦਗੀ ਦੀ ਇਨਸਾਨੀ ਗੁਣਾਂ ਦੀ ਇਨਸਾਨੀਅਤ ਦੀ ਮੰਗ ਕਰਦੇ ਨੇ ਅਰਦਾਸ ਕਰਦੇ ਨੇ ਕਿ ਮੈਨੂੰ ਇਨਸਾਨਾਂ ਵਰਗੇ ਗੁਣ ਦੇ ਮੈਨੂੰ ਮਨੁੱਖਾਂ ਵਰਗੇ ਸਹੀ ਇਨਸਾਨ ਬਣਨ ਦੀ ਤੌਫੀਕ ਬਖਸ਼ ਹਿੰਮਤ ਬਖਸ਼ ਸਮਰੱਥਾ ਬਖਸ਼ ਕਿਉਂਕਿ ਮੈਂ ਤੇਰੀ ਪਨਾਹ ਦੇ ਵਿੱਚ ਹਾਂ ਤੇਰੇ ਹੀ ਸ਼ਰਮ ਦੇ ਵਿੱਚ ਹਾਂ ਹੁਣ ਆਪਾਂ ਇਸ ਸ਼ਬਦ ਦੇ ਵਿੱਚ ਵੀ ਜਿਹੜੀ ਅੰਦਰੋਂ ਤੇ ਬਾਹਰ ਦੀ ਜਿਹੜੀ ਗੱਲ ਹੈ ਅਸੀਂ ਨਿਤਨੇਮ ਦੀ ਸਾਡੀ ਬਾਣੀ ਆਨੰਦ ਸਾਹਿਬ ਦੇ ਵਿੱਚ ਵੀ ਅੰਦਰ ਤੇ ਬਾਹਰ ਦੀ ਜਿਹੜੀ ਗੱਲ ਹੈ ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਬਾਖੂਬੀ ਸਾਨੂੰ ਬਿਆਨ ਕਰਕੇ ਦੱਸਦੇ ਨੇ ਕਿ ਕਿਵੇਂ ਅੰਦਰ ਤੇ ਬਾਹਰ ਉਹ ਕਹਿੰਦੇ ਜਿਉਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਉਹ ਮਨੁੱਖ ਸੰਭਾਵਾ ਫਰੀਦ ਜੀ ਕਹਿ ਰਹੇ ਨਾ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ ਇੱਥੇ ਵੀ ਉਹ ਕਹਿ ਰਿਹਾ ਕਿ ਭਾਈ ਜਿਹੜੇ ਬਾਹਰੋਂ ਤਾਂ ਬੜੇ ਨਿਰਮਲ ਬੋਲੀ ਬੋਲ ਰਹੇ ਨੇ ਬੜਾ ਪਿਆਰ ਦੇ ਸ਼ਬਦ ਬੋਲ ਰਹੇ ਨੇ ਅੰਦਰ ਹਿਰਦੇ ਚ ਕਪਟ ਹੈ ਉਹਨਾਂ ਵਿਅਕਤੀਆਂ ਨੇ ਜ਼ੋਰ ਦੇ ਕੇ ਕਹਿ ਰਹੇ ਜਿਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਬਾਹਰੋਂ ਜਿਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਓ ਤਾਂ ਮੈਲੇ ਤਿੰਨ ਜਨਮ ਜੂਏ ਹਾਰੇ ਉਹਨਾਂ ਨੇ ਆਪਣਾ ਇਹ ਆਉਣਾ ਵੀ ਜ਼ਿੰਦਗੀ ਦੀ ਬਾਜ਼ੀ ਜਿਹੜੀ ਆ ਇਹ ਉਸੇ ਤਰ੍ਹਾਂ ਜੁਆਰੀ ਦਾ ਲਾਉਂਦਾ ਲਾਉਂਦਾ ਹਾਰ ਜਾਂਦਾ ਉਹ ਵਿਅਕਤੀ ਜੂਏ ਦਾ ਜਿਹੜਾ ਰੂਪਕ ਇਸਤੇਮਾਲ ਕੀਤਾ ਹੈ ਉਸ ਜੀਵਨ ਦੇ ਕਰਕੇ ਕਿ ਉਹਨਾਂ ਨੇ ਇੱਕ ਕਿਸਮ ਦਾ ਇੱਕ ਜੁਆਰੀ ਵਾਂਗੂ ਆਪਣੀ ਜ਼ਿੰਦਗੀ ਹਾਰ ਦਿੱਤੀ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਕਿਉਂਕਿ ਉਹਨਾਂ ਨੂੰ ਆਪਣੇ ਜੀਵਨ ਦੇ ਗੋਲ ਦਾ ਲਕਸ਼ ਦਾ ਚੇਤਾ ਹੀ ਨਹੀਂ ਉਹ ਭੁੱਲ ਗਏ ਨੇ ਇਹ ਵੀ ਇੱਕ ਰੋਗ ਹੈ ਭੁੱਲਣਾ ਵੀ ਇਸ ਤਰ੍ਹਾਂ ਦੀ ਆਪਣੀ ਅਸਲੀਅਤ ਤੋਂ ਭੁੱਲ ਜਾਣਾ ਇਹ ਵੀ ਇੱਕ ਰੋਗ ਹੈ ਇੱਥੇ ਆਉਂਦਾ ਵੇਦਾਂ ਮੈਂ ਕਿਉਂਕਿ ਉਹ ਵਿਅਕਤੀ ਜਿਹੜੇ ਨੇ ਉਹ ਜਿਹੜੇ ਕਰਮ ਕਾਂਡ ਕਰਦੇ ਨੇ ਉਹ ਉਹਨਾਂ ਸਭ ਵੇਦਾਂ ਤੇ ਕੁਛ ਫਿਲਾਸਫੀ ਨਾਲ ਜੁੜ ਕੇ ਅਸਲੀਅਤ ਆਪਾਂ ਗੱਲ ਹੁਣ ਵੇਦਾਂ ਦੀ ਕਰ ਰਹੇ ਸੀ ਨਾ ਟੁੱਟ ਚੁੱਕੇ ਨੇ ਵੇਦਾਂ ਮੈਂ ਉਹ ਵੇਦਾਂ ਵਾਲੀਆਂ ਗੱਲਾਂ ਨਾਲ ਜੁੜੇ ਨੇ ਨਾਮ ਉੱਤਮ ਸੁਣੇ ਨਾ ਹੀ ਫਿਰੇ ਜਿਉਂ ਬਿਤਾ ਲਿਆ ਉਹਨਾਂ ਨੂੰ ਛੱਡ ਕੇ ਜਿਹੜਾ ਨਾਮ ਹੈ ਜਿਹੜਾ ਉੱਤਮ ਨਾਮ ਹੈ ਉਸ ਨੂੰ ਸੁਣਦੇ ਨਹੀਂ ਸਮਝਦੇ ਨਹੀਂ ਆਪਣੇ ਤੇ ਲਾਗੂ ਨਹੀਂ ਕਰਦੇ ਤੇ ਪੂਤਨਿਆਂ ਵਾਂਗੂ ਬੇਤਾਲਿਆਂ ਵਾਂਗੂ ਆਵਾਰਾ ਫਿਰ ਰਹੇ ਨੇ ਦੀਵਾਨੇ ਹੋ ਕੇ ਫਿਰ ਰਹੇ ਨੇ ਕਹੇ ਨਾਨਕ ਜਿਨ੍ਹਾਂ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰੇ ਨਾਨਕ ਜੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸੱਚ ਨੂੰ ਟੱਕ ਲਿਆ ਸੱਚ ਨੂੰ ਪਛਾਣਿਆ ਨਹੀਂ ਤੇ ਕੂੜੇ ਜੀਵਨ ਦੇ ਨਾਲ ਜੁੜ ਗਏ एक हिसाब के नो जीवन की बाजी हार गए। हम कंपेरिजन है इतने वो शुरू कर रहे ने जियो मैले बाहरों निर्मल। अगे गुरु साहब कह रहे ने जियो निर्मल बाहरों निर्मल, बाहरों तो निर्मल जियो निर्मल, सतगुर ते करनी कमाणी। वो व्यक्ति जेडे अंदरों भी निर्मल ने बाहरों भी निर्मल ने, ते सतगुर दी दसे हुए जीवन नू कमा रहे ने। गुरसिख मीत चले गुर चाली, जो गुर कहे सोई पल मानो हर हर कथा निराली। वो उस करणी नू सतगुरु दे दसे हुए मार्ग नू कमा रहे ने, सतगुर ते करनी कमा। कूड़ की सोए पहुंचे नाई मनसा सच समाणी, उन्हां तक वो कूड़ दिया लालच दिया जिहड़े विकार ने वो नहीं उन्हां नू लगदे, उन्हां तक पहुंच ही नहीं सकती। सो वो व्यक्ति उन्हां दी जिहड़ी मनसा भी है ना, आशा भी है, मनोरथ भी जीवन का, वह सच नाल सच विच समाए हुए ने। जतन जन्म रतन जिन्हें खटिया पले सेवन जा, जिन्होंने इस कीमती जन्म हीरे वर्गे जन्म खट लिया, प्राप्त कर लिया, वो इस जिंदगी दे इस वर्ज दे विच एक व्यापारी, वो पले ने, वो चंगे ने। कहे नानक जिना मन निर्मल सदा रहे गुरु नाले। नानक जी कहते हैं कि जिन्हों का मन निर्मल है ना, अंदरों हिरदा निर्मल है, जीव निर्मल है, वो ही उस अकाल पुरख दे गुरु दे नाल रह सकते हैं, बाकी नहीं रह सकते। बाकी तो वो ही है जीव मैले बारो निर्मल, जिन्हें जन्म जो है हार गया। हूँ यही आप विचार कर रहे थे कि जेड़े व्यक्तियों के अंदर जेड़े मूह दे कुछ होर ने ते दिल दे कुछ होर ने, वो इंसान नहीं हो सकते, ना उन्होंने अंदर कोई इंसानियत की क्वालिटी है। क्योंकि गुरबाणी च जिक्र आता है ना बार बार कि पंच बसाए पंच गुआए, जिन्होंने पंच चंगे गुणा नू सत संतोख दया धर्म तीरज आदि गुणा नू अपने हिरदे च वसा लिया, उन्होंने काम क्रोध लोभ मोह हंकार वर्गे अवगुणा नू गुआ दिता। पर जिन्होंने अवगुणा नू वसाया उन्होंने गुण गुआ दिते, क्योंकि जदों हर बिसरत तेरे गुण गलिया, जदों तू उस नालों टुट जाता है, वास्तविकता नालों टुट जाना है, असलियत नालों जुड़ टुट जाता है, चंगयाई नालों टुट जाता है, तो तेरे जड़े चंगे गुण भी ने वो उस तरह गल जाते हैं जिस तरह लक्कड़ नूं कुण लग जाता है, जिस तरह अनाज नूं कुण लग जाता है, गल जाता है, सवाह हो जाता है। सो इसे करके अंदरों ते बाहरों एक होण नाल ही जिंदगी दे सादा जीवन जीवन में ही इंसानियत किया गया है। हुण आपां यही विचार कर रहे थे कि गुरु नानक पातशाह ने वो सारा ही अलाही कलाम, वो सारी ही बाणी जिसनों आपां गुरबाणी कहते हैं, जिस दे विच इंसानियत दी गल सी, जेड़ी अकाल पुरख ते मनुख ते अकाल पुरख दे रिश्ते दी गल कर रही सी, मनुख नू चंगा मार्ग ते तुरन दी गल कर रही सी, मनुख नू यथार्थ ते नाल जोड़ रही है, जिथे इंसानियत दे वास्ते कोई भी एक सिख्या एक गुर दी गल सी, गुरु नानक पातशाह ने एकत्र करके लिखी। उन्हां क्योंकि वह बाणी जिहड़ी आ उसका उच्चारण ही उस समय होंदा है जदों मनुख तुर के नाल जुड़ जाता है। इसे करके बाणी नूं कहा गया तुरकी बाणी आई तिन सगली चित मिटाई, गुरबाणी गावो पाई तिन सब सबस। तुरो आई पाओ उस अवस्था चो आई ਜਦੋਂ ਅਕਾਲ ਪੁਰਖ ਦੇ ਨਾਲ ਇੱਕ ਮਿੱਕ ਹੋ। ਬਾਣੀ ਨੇ ਕਿਤੇ ਵੀ ਉੱਪਰ ਦੀ ਗੱਲ ਨਹੀਂ ਕੀਤੀ। ਜਿਸ ਤਰ੍ਹਾਂ ਆਪਾਂ ਆਮ ਬੋਲ ਚਾਲ ਕਹਿੰਦੇ ਉੱਪਰ ਵਾਲੇ ਕੋ ਪਤਾ ਹੋਗਾ, ਉੱਪਰ ਵਾਲੇ ਨੇ ਇਹ ਕੀਤਾ, ਬਾਣੀ ਚ ਕਿਤੇ ਵੀ ਦੇਖੋ। ਗੁਰਮਤ ਦੇ ਕਨਸੈਪਟ ਨੂੰ ਸਮਝਣਾ ਸੌਖਾ ਵੀ ਹੈਗਾ ਤੇ ਔਖਾ ਵੀ ਹੈਗਾ, ਜਿੰਨਾ ਚਿਰ ਅਸੀਂ ਉਸ ਨਾਲ ਪੂਰਾ ਪਰਿਚਿਤ ਨਹੀਂ ਹੁੰਦੇ। ਗੁਰਬਾਣੀ ਕਿਤੇ ਵੀ ਸਾਨੂੰ ਇਹ ਨਹੀਂ ਕਹਿੰਦੀ ਉੱਪਰ ਵਾਲੇ। ਅਰਸ਼ ਸ਼ਬਦ ਅਸੀਂ ਵਰਤੇ, ਅਰਸ਼ੀ ਫਰਸ਼ੀ, ਗੁਰਬਾਣੀ ਕਹਿੰਦੀ ਹੈ ਤੁਰੋ। ਤੁਰੋ ਦਾ ਮਤਲਬ ਹੈ ਵਾਸਤਵਿਕਤਾ ਵਿੱਚੋਂ, ਅੰਦਰੋਂ, ਸੱਚ ਚੋਂ, ਹਕੀਕਤ ਚੋਂ। ਜਦੋਂ ਜੈਸੋ ਮੈਂ ਆਵਾ ਖਸਮ ਕੀ ਬਾਣੀ, ਤੈਸੋ ਦਾ ਕਰੀ ਦਾ ਗਿਆਨ ਵੇ ਲਾ ਲੋ। ਇਹ ਕੋਈ ਵਹੀਆਂ ਨਹੀਂ ਉੱਤਰ ਕੇ ਆਈਆਂ। ਗੁਰੂ ਨਾਨਕ ਸਾਹਿਬ ਲਾਲੋ ਜੀ ਨੂੰ ਕਹਿੰਦੇ ਕਿ ਜਿਵੇਂ ਹੀ ਮੈਨੂੰ ਉਹ ਖਸਮ ਦੇ ਵਿਚਾਰ ਆਉਂਦੇ ਨੇ, ਖਸਮ ਦੀ ਬਾਣੀ ਮੇਰੇ ਕੋਲ ਆਉਂਦੀ ਹੈ, ਤੇ ਮੈਂ ਉਹ ਗਿਆਨ ਤੁਹਾਡੇ ਨਾਲ ਸਾਂਝਾ ਕਰ। ਇਹ ਧੁਰੋ ਆਉਂਦਾ ਹੈ ਤੇ ਧੁਰੋ ਉਦੋਂ ਆਏਗਾ ਜਦੋਂ ਮਨੁੱਖ ਅੰਦਰੋਂ ਤੇ ਬਾਹਰੋਂ ਇੱਕ ਹੋਏਗਾ। ਜਿਹੜੇ 35 ਮਹਾਂਪੁਰਸ਼ਾਂ ਦਾ ਆਪਾਂ ਗੱਲ ਕਰਦੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਨੇ, ਉਹ ਅੰਦਰੋਂ ਤੇ ਬਾਹਰੋਂ ਇੱਕ। ਉਹਨਾਂ ਨੂੰ ਇਹ ਇਲਹਾਮ ਹੁੰਦਾ ਹੈ, ਕਿਸੇ ਹੋਰ ਨੂੰ ਨਹੀਂ। ਇਸੇ ਕਰਕੇ ਬਾਬਾ ਫਰੀਦ ਕਬੀਰ ਸਾਹਿਬ ਕਹਿੰਦੇ ਨੇ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਇਹ ਉਸ ਤਰ੍ਹਾਂ ਆਮ ਨਾਟਕ ਚਾਰ ਚੇਟਕ ਵਾਲੀ ਗੱਲ ਨਹੀਂ ਆ। ਇਹ ਧੁਰੋਂ ਆਇਆ ਹੋਇਆ ਬ੍ਰਹਮ ਵਿਚਾਰ ਹੈ, ਜੋ ਜਦੋਂ ਉਹ ਹਸਤੀਆਂ ਦੇ ਵਿੱਚ ਤੇ ਅਕਾਲ ਪੁਰਖ ਦੇ ਵਿੱਚ ਅੰਤਰ ਨਹੀਂ ਰਹਿ ਜਾਂਦਾ, ਅੱਬ ਤੋਂ ਜਾਏ ਚੜੇ ਸਿੰਘਾਸਨ, ਮਿਲਿਓ ਸਾਰੰਗ ਪਾਣੀ, ਰਾਮ ਕਬੀਰਾ ਏਕ ਪਾਇਆ ਹੈ ਕਹੋ ਨਾ ਸਕੇ ਪਛਾਣ। ਜਦੋਂ ਇੱਕ ਮਿੱਕ ਹੋ ਜਾਂਦੇ ਆ, ਜਦੋਂ ਰੱਬ ਤੇ ਰੱਬ ਵਰਗੇ ਇਹਨਾਂ ਮਨੁੱਖਾਂ ਨੂੰ, ਪਰਮ ਮਨੁੱਖਾਂ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਇੱਕ ਮਿੱਕ ਹੋ ਜਾਂਦੇ ਨੇ, ਉਹਨਾਂ ਦੇ ਉਹੀ ਅਲਾਹੀ ਵਿਚਾਰ ਜਿਹੜੇ ਨੇ ਉਹ ਬਾਣੀ ਦੇ ਰੂਪ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ, ਵਿਚਾਰ ਹੁੰਦੀ ਹੈ, ਤੇ ਉਹ ਉਪਦੇਸ਼ ਹੀ ਸਾਡੇ ਜੀਵਨ ਦਾ ਮਾਰਗ ਬਣਦਾ। ਉਹ ਜਿਹੜਾ ਉਪਦੇਸ਼ ਹੈ ਗੁਰ ਕਾ ਬਚਨ ਬਸੈ ਜੀ ਨਾਲੇ, ਜੇ ਉਸਨੂੰ ਅਸੀਂ ਅਪਣਾ ਲੈਂਦੇ ਹਾਂ ਉਹ ਸਾਡੇ ਨਾਲ ਰਹਿੰਦਾ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੇ, ਪਾਏ ਨਾ ਸਾਕੇ ਜਾਕੇ। ਉਹ ਸਾਡੇ ਨਾਲ ਹੋ ਗਿਆ, ਉਸਨੂੰ ਨਾ ਤੇ ਚੋਰ ਚੁਰਾ ਸਕਦਾ ਹੈ, ਨਾ ਪਾਣੀ ਚ ਡੁੱਬ ਸਕਦਾ ਹੈ, ਤੇ ਨਾ ਹੀ ਉਸ ਨੂੰ ਕੋਈ ਸਾੜ ਕੇ ਸਵਾਹ ਕਰ ਸਕਦਾ। ਜੇ ਸਾਡੇ ਅੰਦਰ ਇਹੋ ਜਿਹੀ ਭਾਵਨਾ ਪੈਦਾ ਹੋਈ ਹੁੰਦੀ ਤਾਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਰੂਪ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਕਹਿੰਦੇ, ਆਤਮਾ ਕਹਿੰਦੇ। ਕਿਉਂਕਿ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਜੋਤੀ ਜੋਤ ਸਮਾਨ ਲੱਗਿਆ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਜਿਸ ਨੂੰ ਪੁਰਾਤਨ ਰਹਿਤਨਾਮਿਆਂ ਦੇ ਵਿੱਚ ਜਿਸਦਾ ਜ਼ਿਕਰ ਸੀ ਭਾਈ ਦੇਸਾ ਸਿੰਘ ਦਾ, ਸ਼ਾਇਦ ਮੈਂ ਐਗਜੈਕਟ ਨਾਮ ਮੈਂ ਨਹੀਂ ਕਹਿ ਸਕਦਾ, ਜਾਂ ਭਾਈ ਪ੍ਰਹਿ ਲਾਲ ਸਿੰਘ ਦਾ, ਉਸ ਨੂੰ
1: कैलगरी 24 घंटे 7 दिन चलन वाला इको एक पंजाबी धार्मिक रेडियो पंजाबी रेडियो 102.7 FM धार्मिक प्रोग्रामा दा आनंद मानने लई आज ही अपने करा ते कारा दी रेडियो नू पंजाबी रेडियो 102.7 FM ते ट्यून करो पंजाबी रेडियो।

0: ਹਜ਼ਾਰਾਂ ਸਾਲਾਂ ਤੋਂ ਮਨੁੱਖ ਨੂੰ ਇਸੇ ਗੇੜ ਦੇ ਵਿੱਚ ਪਾਈ ਰੱਖਿਆ ਕਿ ਤੇਰੇ ਕਰਮ ਜਿਹੜੇ ਆ ਉਹਨਾਂ ਦੇ ਕਰਕੇ ਤੂੰ ਇਹ ਅਸਲੀਅਤ ਨੂੰ ਛੁਪਾ ਕੇ ਰੱਖਿਆ। ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਰਮ ਸ਼ਰਮ ਜਿਹੜੇ ਆ ਇਹ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਕਰਮ ਪੂਰਵਲੇ ਕਰਮ ਤੇ ਜਿਹੜੇ ਹਾਲ ਦੇ ਕਰਮ ਨੇ ਇਹ ਉਹ ਕਰਮ ਨਹੀਂ ਆ ਜੋ ਪਿਛਲੀਆਂ ਜਨਮਾਂ ਚ ਕੀਤੇ ਸੀ। ਇਹ ਇਸੇ ਜੀਵਨ ਦੇ ਵਿੱਚ ਜਦੋਂ ਅਸੀਂ ਇਹ ਸਾਰਾ ਕੁਛ ਕਰਦੇ ਹਾਂ ਵਿਚਰਦੇ ਹਾਂ ਤਾਂ ਇੱਥੇ ਹੀ ਸਾਡਾ ਅਸੀਂ ਇਸ ਕਰਮ ਜਾਲ ਦੇ ਵਿੱਚ ਫਸ ਜਾਂਦੇ ਹਾਂ। ਗੁਰੂ ਸਾਹਿਬ ਗੁਰੂ ਅੰਗਦ ਪਾਤਸ਼ਾਹ ਇਸ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਇਸ ਤਰ੍ਹਾਂ ਇਨਸਾਨ ਨੂੰ ਵਾਸਤਵਿਕਤਾ ਦੇ ਵਿੱਚ ਅੱਜ ਦੀ ਭਾਸ਼ਾ ਦੇ ਵਿੱਚ ਸਮਝਾ ਰਹੇ ਨੇ। ਸਲੋਕ ਮਹੱਲਾ ਦੂਜਾ। ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਵੇਦਾਂ ਦੀ ਜਦੋਂ ਗੱਲ ਕਰਦੇ ਹਾਂ, ਜੋ ਕਈ ਲੋਕ ਅੱਜ ਕਹਿੰਦੇ ਹਨ ਗੁਰਬਾਣੀ ਵੇਦਾਂ ਦਾ ਸਾਰ ਸੀ, ਵੇਦਾਂ ਦੇ ਬਾਰੇ ਉਹ ਕੀ ਕਹਿ ਰਿਹਾ? ਕਿਉਂਕਿ ਵੇਦਾਂ ਨੂੰ ਜਿਸਨੇ ਪੜ੍ਹਿਆ ਉਸਨੂੰ ਪਤਾ ਹੈ ਉੱਥੇ ਕਰਮ ਕਾਂਡ ਤੋਂ ਸਿਵਾ ਹੋਰ ਕੁਛ ਨਹੀਂ ਹੈ। ਸੋ ਇਸੇ ਕਰਕੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਆ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਉੱਤਮ ਮਤਵ ਜਾਤੀ ਜਿਨਸੀ ਪਰਮ ਪਵੇ ਸੰਸਾਰ। ਭਾਵ ਕਿ ਜਿਹੜੀ ਵੇਦਾਂ ਦੀ ਤਾਲੀਮ ਹੈ ਉਸਨੇ ਮਨੁੱਖਤਾ ਦੇ ਵਿੱਚ ਕਰਮ ਕਾਂਡ ਦੇ ਵਿਚਾਰ ਨੂੰ ਲਿਆਂਦਾ, ਪਾਪ ਪੁੰਨ ਦੇ ਵਿਚਾਰ ਨੂੰ, ਨਰਕ ਸੁਰਗ ਦੇ ਵਿਚਾਰ ਨੂੰ ਲਿਆਂਦਾ। ਉਸਨੇ ਇਹ ਦੱਸਿਆ ਕਿ ਹੱਥੋਂ ਦੇ ਕੇ ਮੁੜ ਤੁਹਾਨੂੰ ਸ਼ਾਇਦ ਅਗਲੇ ਜਨਮ ਵਿੱਚ ਮੁੜ ਮਿਲ ਪਵੇਗਾ। ਤੇ ਇਸ ਤਰ੍ਹਾਂ ਕਿਸੇ ਤੋਂ ਲੈਂਦੇ ਹਾਂ ਕਿਸੇ ਤੋਂ ਦਿੰਦੇ ਹਾਂ ਇਸ ਚੱਕਰ ਦੇ ਵਿੱਚ ਪਾ ਦਿੱਤਾ ਕਿ ਅੱਗੇ ਅੱਗੇ ਜੀ ਉਸ ਤੋਂ ਦੁੱਗਣਾ ਹੋ ਕੇ ਮੁੜੇਗਾ। ਆਪਣੇ ਕੀਤੇ ਕਰਮਾਂ ਅਨੁਸਾਰ ਨਰਕ ਸੁਰਗ ਵਿੱਚ ਵੀ ਜਿਹੜਾ ਹੈ ਉਹ ਆਪਣੀ ਦਾ ਹੈ। ਇਸ ਤਾਲੀਮ ਅਨੁਸਾਰ ਦੁਨੀਆਂ ਉੱਚੀਆਂ ਤੇ ਨੀਵੀਆਂ ਜਾਤਾਂ ਦੇ ਵਿੱਚ ਤੇ ਵਹਿਮਾਂ ਭਰਮਾਂ ਵਿੱਚ ਖਾਰ ਹੋ ਰਹੀ ਹੈ। ਤੇ ਅੱਗੇ ਉਹ ਜ਼ਿਕਰ ਕਰਦੇ ਆ ਬਾਣੀ ਦਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਜ਼ਿਕਰ ਕਰਦੇ ਆ। ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ, ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹੋਮੈ ਟੂਟੇ ਤਾਂ ਕੋ ਲਿਖੀਏ ਲਿਖੇ। ਕੰਪੈਰੀਜ਼ਨ ਕਰ ਰਹੇ ਨੇ ਕਿ ਗੁਰੂ ਨਾਨਕ ਦੀ ਬਾਣੀ ਜਿਹੜੀ ਆ ਗੁਰਮਤ ਦੀ ਵਿਚਾਰਧਾਰਾ ਕਿਸ ਤਰ੍ਹਾਂ ਦੇ ਇਸ ਵਿਚਾਰ ਨੂੰ ਲੈ ਕੇ ਸਾਡੇ ਸਾਹਮਣੇ ਆਈ ਹੈ। ਇਸੇ ਕਰਕੇ ਕਹਿੰਦੇ ਆ ਕਿ ਗੁਰੂ ਨੇ ਜਿਹੜੀ ਬਾਣੀ ਉਚਾਰੀ ਹੈ ਜਿਸ ਦੇ ਡੂੰਘੇ ਭੇਤ ਨੂੰ ਗੁਰੂ ਨੇ ਸਮਝਾਇਆ ਹੈ ਕਿ ਜਿਸ ਨੂੰ ਸੁਰਤਿਆਂ ਨੇ ਜਪਿਆ ਹੈ ਉਹ ਬਾਣੀ ਨਾਮ ਅੰਮ੍ਰਿਤ ਨਾਲ ਭਰੀ ਹੋਈ ਹੈ ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ। ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿੱਚ ਸੁਰਤ ਜੋੜਿਆ ਪ੍ਰਗਟ ਹੁੰਦੀ ਹੈ। ਇਹ ਬਾਣੀ ਦੱਸਦੀ ਹੈ ਕਿ ਪਰਮਾਤਮਾ ਆਪਣਾ ਹੁਕਮ ਰੂਪ ਸਾਜ ਕੇ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਹੀ ਰੱਖਿਆ ਹੈ ਤੇ ਹੁਕਮ ਵਿੱਚ ਹੀ ਸੰਭਾਲ ਕਰਦਾ ਹੈ। हे ਨਾਨਕ, ਇਸ ਬਾਣੀ ਦੀ ਬਰਕਤ ਨਾਲ ਜੀਵ ਹਉਮੈ ਤੋਂ ਦੂਰ ਹੁੰਦਾ ਹੈ ਤੇ ਜੀਵ ਪ੍ਰਭੂ ਦੀ ਹਜ਼ੂਰੀ ਚ ਪ੍ਰਵਾਨ ਹੋ ਜਾਂਦਾ। ਕਿਤਨਾ ਫਰਕ ਹੈ ਵਿਚਾਰਧਾਰਕ ਸੂਝਦਾ। ਹੁਣ ਆਪਾਂ ਕਿਉਂਕਿ ਗੱਲ ਇਹੀ ਕਰ ਰਹੇ ਸੀ, ਪਹਿਲਾ ਸ਼ਬਦ ਵੀ ਆਪਾਂ ਇਹੀ ਸੀ ਕਿ ਮਾਨਵ ਜਨਮ ਦੁਰਲਭ ਹੈ ਹੋਏ ਨਾ ਬਾਰ। ਜਿਹਨਾਂ ਸਰੋਤਾਂ ਨੂੰ ਆਪਾਂ ਲੈਂਦੇ ਹਾਂ ਬਾਣੀ ਤੋਂ ਬਾਹਰ, ਕਿਉਂਕਿ ਜਦੋਂ ਵੀ ਅਸੀਂ ਬਾਣੀ ਦੇ ਅਰਥ ਕਰਦੇ ਹਾਂ ਆਵਾਗਮਨ ਦੇ ਤਹਿਤ ਦੂਸਰੀਆਂ ਫਲਸਫੇ ਦੇ ਤਹਿਤ ਤਾਂ ਇਹ ਗਰੁੜ ਪ੍ਰਾਣ ਦੇ ਮੁਤਾਬਕ ਹੀ ਕਰਦੇ। ਬਾਣੀ ਦੇ ਵਿੱਚ इस चीज में बड़ा स्पष्ट किया गया है ते उस नो लॉजिकली रिजेक्ट भी किया गया। जे अपन देखिए लॉजिक की है, एक का भाई तुहाडे पिछले कर्म तुसी ओ भोग रहे हो, पर पिछले कर्म दूजे पासे तुसी जूना चो हो के आते, दोनों चीजा पैरेलल किवें हो सकदियां? या तो मनुख पिछले जन्म के फिर नवा मनुखा जन्म लवे, फिर नवा अजकल जो एक पैटर्न चल चुका है कि आम लोगों को कहानियां सारिया झूठ होंदिया ने। कोई बच्चा कि 10 साल का होंगे 5 साल का, कहना जी मैं पूर्व वाला जन्म नजर आ गया, तो फिर वह कई कहानियां जो दसिया होंगे ने बार बार विचार ही जाता है, पर जो कोई असलीयत कोई ऐसी गुप्त गल होंगी जी पता नहीं होंगी उत्थे राज खुल जाता। बहुते यहोजे काम जो फराड के बेस से। दूजे पासे कहते नहीं जी, पहला कोई होर जन्म सी, फिर कोई होर जन्म सी, फिर कोई होर, यानी कि जिस तरह बाणी के शब्द है, कई जन्म पै कीट पतंगा, कई जन्म गजमीन करंगा, उसकी अर्थां नूं अनर्थ करके ये दसदे आ जी पहला वो सी फिर वो सी फिर वो, इस तरह नहीं। वह बाणी के जिहड़े वो शब्द ने उन्हां दा भाव ही वखरा है। वह एक सुसाइटी का एक ह्यूमैनिटी का जो सफर है वह उसका जिक्र कर रही है। इथे असी उस नूं यानी कि जे तो मनुखा जन्म ही बार बार आ रहा है, फिर तो चलो फिर मनुखा ही कह सकते हैं, पर नाल दी नाल दोवां चों कैड़ी चीज है? तीसरा नहीं जी मुक्ति, स्वर्ग ते नरक इहो जिहा, यानी कि जे उन्हां नूं कट्ठा पैटर्न करके एक्सप्लेन किया जाए तो मनुख सुलझदा नहीं उलझ जाता है। इसे करके गुरमत ने प्रेम की गल की, इसे जन्म नूं स्वारण की गल की है। उन्हें कहा भाई जीवदिया जीवना सीख लो, जीवदिया मर रही है, विकारां तो मरिया होया जीवन वधिया जीवन गुजार लो। अग्गा किसने देखिया? सो इसे करके जदों आपां जिक्र करते हैं, क्योंकि बाणी च यह भी जिक्र आता है कई जन्म सैल गिर करिया, हुण सैल गिर पहाड़ पत्थर यह सारा कुछ जिहड़ा है यह जीवन ते नहीं सी ना, यह ते किसी जूनी च नहीं आता, क्योंकि दो तरह का दी लाइफ, दो तरह का मटीरियल है, दो तरह की समगरी है, एक जड़ है एक चेतन है। आओ मिसाल के तौर पर आप जिक्र करते हैं कि जदों एक यानी कि पत्थर है ते एक मनुख है, सिद्धांतक तौर पर दोनों के विच कोई अंतर है? साढ़े ते पत्थर के विच कोई अंतर नहीं है मटीरियल के हिसाब न, दोनों ही हाइड्रोजन नाइट्रोजन ऑक्सीजन ते कार्बन दे बने हुए ने। तो फिर एक जड़ है एक चैतन्य एक जीवन है, बाणी ने भी जीवन किया जीवनों में जीवन, जीव प्राणी एक प्राणी है एक प्राणा तो बिना है, एक जड़ है एक चेतन है, जिहड़ा प्राणी है या जिहड़ा जीव है उसनू चार खाणियां दे विच कि चार तरह के प्रोसेस के नाल जीवन का विकास होंदा है, क्योंकि जीवन का मतलब ही है विज्ञानिक तौर पर भी धार्मिक तौर पर भी वह शह जीवत है, जीव जीवत है जिहड़ा अपनी जनरेशन नू अगे वधांदा है, जिहड़ा जड़ है वह कुछ भी नहीं होंदा। ते इसे करके इन्हां दोवां च अंतर की है? अंतर यही है जिहड़ा विज्ञानिक तौर पर आपां इह कहांगे एक अरेंजमेंट है, एक पैटर्न है, एक स्ट्रक्चर है। किवें? क्योंकि धरती ते जीवन का आरंभ जिहड़ा होया वह इन्हां ही जिहड़ा जिहड़ियां अजीवत वस्तु ने जड़ वस्तुआं ने इन्हां तों ही होया। इन्हां दे विच किस तरह होया? क्योंकि हर चीज भावें वह जीवन ने जीवते जड़ या चेतने सब छोटे छोटे आइटम्स दी बनी हुई है एटम दे। जिहड़े एटम ने पहला तो कहा जाता ब्रेक नहीं होंगे, हुण एटम नूं भी जिहड़ा है ब्रेक इलेक्ट्रॉन्स न्यूट्रॉन्स प्रोटॉन्स। ग्रीक लोगों ने कहा भाई सब तो जिहड़ा स्मॉलेस्ट पार्टीकल है वह एटम है, इस तो अगे ब्रेक नहीं होंगे। पर हर आइटम के स्ट्रक्चर में वक्त के नाल नाल विज्ञान ने न्यूक्लियस के इर्द गिर्द न्यूट्रॉन इलेक्ट्रॉन प्रोटॉन वो पार्टिकल्स ने जो उस एटम के किन्ने एक न्यूक्लियस है उसके आस पास किन्ने इलेक्ट्रॉन ते किन्ने न्यूट्रॉन ने जो घूमते हैं, जो उसने आप बहुत सूक्ष्म लैवल से जाके चैक करिए उस एटम वो इतना माइन्यूट है कि जिसनों वड़े तो वड़ा कोई पावरफुल टेलीस्कोप ही देख सकती है, आम अख तो देख ही नहीं सकती। तो फिर जिहड़ा वो पावरफुल टेलीस्कोप जिहड़ा है जिहड़े कि बाद दे विच इलेक्ट्रॉनिक टेलीस्कोप बने उन्हां दी देखा जा सकता है। तो उस छोटे उस कण नूं एटम दे कण नूं जिहड़ा उसका न्यूक्लियस है जे उसनों आपा एक छोटे दाने दे लेवल ते दे उस लेवल ते देखने दी गल करिए कि चलो जी उसनों आपा कह लैने कि एक चावल का दाना है इन्ना वड्डा उसनों समझ दिया, तो फिर जिहड़ा पूरा उसके आस पास जिहड़ा पूरा स्ट्रक्चर है इस एटम का बहुत बड़े स्टेडियम के बराबर हो जाएगा विच इतनी खाली थान। इतना यानी कि माइन्यूट कुदरत जड़ी आ प्रकृति जड़ी आ तू अचरज कुदरत तेरी बिस्मा। इहो जिहा एक बनावट है जिस दे दी विशालता नूं जे देखिया जाए तो वड्डे तो वड्डे जड़े इस ब्रह्मांड दे विच सूरज ने वो साढ़े इस सूरज वांग तो भी बिलियनस टाइम यानी कि खरबा टाइम वड्डे स्टार्स भी है गए। तो छोटे तो छोटा जिहड़ा आपां हुण गल कर रहे सी वो इस लैवल तक है दोनों थावां ते इनफाइनिट है, यानी कि जिसनों आप कहते हैं अकथ अपहुंच पार ब्रह्म जिसनों कहते जिसका पार उतारा ही नहीं हो सकता। जे कोई शह मनिए तो उसका दूसरा बनना ही नहीं देखा जा सकता। इस दे विच फर्क जिहड़ा आप गल की थी डीएनए जिहड़ा के असल दे विच जिहड़ा एक साडे अंदर जिहड़ा साडा शरीर है इंसान दे शरीर नूं अगर असीं लै लईए ते लगभग औसतन 37 trillion खरब सैल्स दा बनिया होया। बेसिकली छोटे तो छोटा मालिकूल जिहड़ा एटम है जीवत भी ते अजीवत भी यानी के जड़ा जड़ और चेतन दोनों का मटीरियल एक मैं वही कहा कि फर्क की है दोनों ही उन्होंने एलीमेंट्स से बने ने। हुण सिर्फ उन्होंने फर्क की है अरेंजमेंट का स्ट्रक्चर है किवें कि धरती के उपर जो जीवन आया पानी दे विच लाइफ किवें बनी एनर्जी जिहड़ी सी कुछ बिजली तो जिहड़ी आसमानी बिजली ते कुछ यूवी अल्ट्रावायलेट रेज दा दी कंबीनेशन दे नाल एनर्जी आती है ते इस ए एनर्जी पैट एक अरेंज हो जाती है किते क्योंकि बेसिकली इस एनर्जी दे नाल न्यूक्लिक एसिड्स बनते हैं यानी कि जिसनों आपां कहिंदे आ आप ਤੇ ਉਹ ਨਿਊਕਲਿਕ ਐਸਿਡ ਜਿਹੜੇ ਆ ਉਹ ਬਾਅਦ ਦੇ ਵਿੱਚ ਹੌਲੀ ਹੌਲੀ ਅਮੀਨੋ ਐਸਿਡਸ ਉਹ ਆਪਣੇ ਆਪ ਵਿੱਚ ਜੀਵਨ ਨਹੀਂ ਆ ਪਰ ਉਹ ਇੱਕ ਜੀਵਨ ਦੀ ਬਿਲਡਿੰਗ ਬਲਾਕ ਹੈ ਇਹਨਾਂ ਦੀ ਫਰਦਰ ਜਿਹੜੀ ਜਦੋਂ ਅਸੈਂਬਲੇਸ਼ਨ ਹੁੰਦੀ ਹੈ ਤੇ ਇਸ ਤੋਂ ਬਾਅਦ ਪ੍ਰੋਟੀਨ ਬਣਦੇ ਪ੍ਰੋਟੀਨ ਜਿਹੜਾ ਹੈ ਇਸ ਦੇ ਅਰੇਂਜਮੈਂਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਆਰ ਐਨ ਏ ਬਣਿਆ ਤੇ ਆਰ ਐਨ ਏ ਦੇ ਵਿੱਚ ਆਪਣੇ ਆਪ ਨੂੰ ਰੈਪਲੀਕੇਸ਼ਨ ਦੀ ਤਾਕਤ ਸੀ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਸਿੰਗਲ ਸਟ੍ਰੈਂਡ ਸਟਰਕਚਰ ਪਰ ਇਹ ਫ੍ਰੇਜਾਈਲ ਸੀ ਇਹ ਕੋਈ ਮਜ਼ਬੂਤ ਨਹੀਂ ਸੀ ਟੁੱਟ ਵੀ ਸਕਦਾ ਸੀ ਤੇ ਇਹ ਡੁਪਲੀਕੇਟ ਸੀ ਕਰਦਾ ਸੀ ਪਰ ਹੌਲੀ ਹੌਲੀ ਇਸ ਦੀ ਵਿਚਲੀ ਸੈਲਫ ਰੈਪਲੀਕੇਸ਼ਨ ਹੋਈ ਤੇ ਇੱਕ ਕੁਦਰਤ ਦੇ ਵਿੱਚ ਹੋਰ ਕ੍ਰਿਸ਼ਮਾ ਹੋਇਆ ਕਿਉਂਕਿ ਕੁਦਰਤ ਬੜੇ ਕ੍ਰਿਸ਼ਮੇ ਹੁੰਦੇ ਜਾਂਦੇ ਆ ਡੀ ਐਨ ਏ ਤੋਂ ਆਰ ਐਨ ਏ ਤੋਂ ਡੀ ਐਨ ਏ ਬਣ ਜਾਂਦਾ ਜਿਹੜਾ ਕਿ ਡਬਲ ਹਿਲੈਕਸ ਸਟਰਕਚਰ ਬਣ ਗਿਆ ਇੱਕ ਸਿੰਗਲ ਪੌੜੀ ਵਾਂਗ ਜਦੋਂ ਦੋ ਪਾਸੇ ਜਿਹਨੂੰ ਡੰਡੇ ਹੋਣ ਦੋ ਪਾਸੇ ਮਜ਼ਬੂਤੀ ਇਸ ਦੇ ਵਿੱਚ ਮਜ਼ਬੂਤੀ ਆ ਗਈ ਇਸ ਦੀ ਰੈਪਲੀਕੇਸ਼ਨ ਨੇ ਅਨੇਕਾਂ ਡੀ ਐਨ ਏ ਹੋਰ ਬਣਾਏ ਤੇ ਜਿਸ ਦੇ ਜਿਸ ਨੂੰ ਇਸ ਡੀ ਐਨ ਏ ਨੇ ਆਪਣੇ ਇਰਦ ਗਿਰਦ ਇੱਕ ਜਿਸ ਨੂੰ ਆਪਾਂ ਕਹਿੰਦੇ ਲੈਪਿਡ ਵੈਗ ਵੈਬ ਇੱਕ ਦੀਵਾਰ ਵਾਲ ਜਿਹੀ ਬਣਾ ਲਈ ਇੱਕ ਸਖ਼ਤ ਖੋਲ ਜਿਹਾ ਬਣਾਇਆ ਜਿਹਦੇ ਵਿੱਚ ਮਿਲ ਕੇ ਇੱਕ ਸੈੱਲ ਬਣ ਗਿਆ ਹੁਣ ਇਹ ਪਿੰਨ ਪਿੰਨ ਜਿਹੜੇ ਸੈੱਲ ਨੇ ਇਸੇ ਕਰਕੇ ਜਿਹੜਾ ਜੀਵਨ ਸੀ ਪਹਿਲਾਂ ਉਹ ਮਾਨੋ ਸੈਲੂਲਰ ਇੱਕ ਸੈੱਲ ਦਾ ਸੀ ਇੱਕ ਸੈੱਲ ਵੀ ਆਪਣੇ ਆਪ ਵਿੱਚ ਜੀਵਨ ਹੈ ਜਿਸ ਦੇ ਅੰਦਰ ਆਪਣੀ ਮਸ਼ੀਨੀ ਜਿਸ ਆਪਾਂ ਮਾਈਟੋਕਾਂਡਰੀਆ ਕਹਿੰਦੇ ਇਹਦੇ ਅੰਦਰ ਇਸ ਨੂੰ ਜਨਰੇਟ ਕਰਦਾ ਹੈ ਇਹਨੂੰ ਐਨਰਜੀ ਦਿੰਦਾ ਹੈ ਇੱਕ ਆਪਣੇ ਆਪ ਵਿੱਚ ਇਹਦਾ ਇੱਕ ਇੰਜਨ ਹੈ ਤੇ ਹੌਲੀ ਹੌਲੀ ਜੀਵਨ ਜਿਹੜਾ ਇਸ ਤੋਂ ਬਾਅਦ ਮਲਟੀ ਸੈਲੂਲਰ ਹੁੰਦਾ ਗਿਆ ਮਲਟੀ ਸੈਲੂਲਰ ਤੋਂ ਹੁੰਦਿਆਂ ਹੁੰਦਿਆਂ ਫਿਰ ਕਈ ਤਰ੍ਹਾਂ ਦਾ ਜੀਵਨ ਜਿਹੜਾ ਕਾਈ ਦਾ ਜੀਵਨ ਬਣਿਆ ਆਸਤਾ ਆਸਤਾ ਕੋਈ 50 ਕੁ ਕਰੋੜ ਸਾਲ 90 ਕੁ ਕਰੋੜ ਸਾਲ ਪਹਿਲਾਂ ਮਲਟੀਪਲ ਜੀਵਨ ਬਣਿਆ ਜਿਸ ਚੋਂ 50 ਕੁ ਕਰੋੜ ਸਾਲ ਪਹਿਲਾਂ ਇੱਕ ਸਪੰਜ ਵਰਗਾ ਜੀਵਨ ਆਇਆ ਫਿਰ ਮੱਛੀਆਂ ਵਰਗਾ ਆਇਆ ਟੈਟਰਾ ਇੱਕ ਲੰਬੀ ਯਾਨੀ ਕਿ ਇੱਕ ਇੱਕ ਲਾਈਨ ਹੈ ਜਿਹੜੀ ਬਣੀ ਤੇ ਜਿਹੜਾ ਬੇਸਿਕਲੀ ਜਿਹੜਾ ਹੁਣ ਇਸ ਨੂੰ ਜਿਸ ਤਰ੍ਹਾਂ ਹੁਣ ਇਹ ਬਣਦਾ ਸੀ ਇਸ ਨੂੰ ਬਾਅਦ ਕਿ ਵੀ ਦਿਮਾਗ ਕਿਵੇਂ ਬਣਦਾ ਹੈ ਦਿਲ ਕਿਵੇਂ ਬਣਦਾ ਹੈ ਕਿਉਂਕਿ ਇਹ ਜਿਹੜਾ ਡੀ ਐਨ ਏ ਸੀ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਲਿਖਤ ਬਣ ਗਈ ਕੰਪਲੈਕਸ ਹੁੰਦਾ ਗਿਆ ਤੇ ਇਹਦਾ ਹੀ ਡੀ ਐਨ ਏ ਦਾ ਹੀ ਜਿਹੜਾ ਆਪਣਾ ਇੱਕ ਰੈਪਲੀਕੇਸ਼ਨ ਜਾਂ ਉਹਦੀ ਆਪਣੀ ਜਿਹੜੀ ਸਟੱਡੀ ਆ ਉਸ ਦੇ ਵਿੱਚ ਹੀ ਚਾਰ ਚੀਜ਼ਾਂ ਪਲੇ ਕੰਮ ਕਰ ਰਹੀਆਂ ਨੇ ਜਿਸ ਤਰ੍ਹਾਂ ਆਪਾਂ ਕਿਹਾ ਆਕਸੀਜਨ ਨਾਈਟਰੋ ਜਿਸ ਨੂੰ ਆਪਾਂ ਕਹਿੰਦੇ ਨਾ ਡੀ ਐਨ ਏ ਡੀ ਹਾਈਡਰੋ ਆਕਸ ਨਿਊਕਲਿਕ ਐਸਿਡ ਡੀ ਐਨ ਏ ਆਰ ਐਨ ਏ ਇਸੇ ਤਰ੍ਹਾਂ ਹੀ ਇਹ ਸਾਰਾ ਕੁਛ ਜਿਹੜਾ ਹੈ ਇਸ ਨੇ ਇਸ ਦੇ ਵਿੱਚ ਸਾਰੀ ਜਿਹੜਾ ਅਰੇਂਜਮੈਂਟ ਸੀ ਬੇਸਿਕਲੀ ਜਿਹੜਾ ਆਪਾਂ ਕਹਿ ਕੇ ਜੀਵਨ ਜਿਹੜਾ ਹੈ ਉਹ ਅਰੇਂਜਮੈਂਟ ਇੱਕ ਪੈਟਰਨ ਦੇ ਨਾਲ ਜਿਹੜਾ ਬਣ ਗਿਆ ਤੇ ਹੌਲੀ ਹੌਲੀ ਜਿਹੜਾ ਮੌਤ ਦਾ ਤੇ ਜੀਵਨ ਦਾ ਕਿਉਂਕਿ ਜਿੱਥੋਂ ਉਪਜਿਆ ਉੱਥੋਂ ਸਮਾਨ ਵਾਲਾ ਜਿਹੜਾ ਪੈਟਰਨ ਹੈ ਜਦੋਂ ਇਹ ਪੈਟਰਨ ਟੁੱਟ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਾਂ ਸੁਣ ਸੀ ਉਸ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਜਿਹੜਾ ਡੀ ਐਨ ਏ ਆ ਇਹ ਬਣਦਾ ਬਣਦਾ ਬਣਦਾ ਇੱਕ ਸਮਾਂ ਐਸਾ ਆਉਂਦਾ ਕਿ ਉਹ ਦੂਜੀ ਕਾਪੀ ਹੀ ਨਹੀਂ ਬਣਾ ਸਕਦਾ ਕਿਉਂਕਿ ਉਹਦੇ ਜਿਹੜੇ ਉਹਦੇ ਜਿਹੜੇ ਐਂਡਸ ਹੁੰਦੇ ਆ ਕਿਨਾਰੇ ਹੁੰਦੇ ਆ ਜਿਹੜੇ ਉਹਦੇ ਦੀਆਂ ਸਾਈਡਾਂ ਹੁੰਦੀਆਂ ਨੇ ਆਸਤਾ ਆਸਤਾ ਉਹ ਜਿਹੜੇ ਆ ਉਹ ਜਿਸਨੂੰ ਟੈਲੀਮੇਅਰ ਕਹਿੰਦੇ ਆ ਉਹ ਕੱਸ ਜਾਂਦੇ ਆ ਦੁਬਾਰਾ ਸੰਭਵ ਨਹੀਂ ਹੁੰਦਾ ਤੇ ਇਸ ਤਰ੍ਹਾਂ ਜਿਹੜਾ ਹੈ ਉਹ ਫਿਰ ਸੈੱਲ ਮਰਨੇ ਸ਼ੁਰੂ ਹੁੰਦੇ ਆ ਉੱਥੋਂ ਮੌਤ ਸ਼ੁਰੂ ਹੁੰਦੀ ਹੈ ਮੌਤ ਕੇਵਲ ਜਿਹੜੀ ਆ ਉਹ ਇੱਕ ਯਾਨੀ ਕਿ ਸੈੱਲ ਦੇ ਆਧਾਰ ਤੇ ਹੀ ਹਰ ਸੈੱਲ ਜਿਹੜਾ ਜਦੋਂ ਮਰਨਾ ਸ਼ੁਰੂ ਹੁੰਦਾ ਬੰਦੇ ਦੇ ਮਰਨ ਦੇ ਨਾਲ ਨਾਲ ਹੀ ਜਿਹੜਾ ਮੌਤ ਦਾ ਸਿਲਸਿਲਾ ਉਹ ਕਾਫੀ ਲੰਬਾ ਹੁੰਦਾ ਸੈੱਲ ਹੋਰ ਬਹੁਤ ਦੇਰ ਜੀਂਦੇ ਰਹਿੰਦੇ ਆ ਕਈ ਆਰਗਨ ਜਿਹੜੇ ਆ ਉਹਨਾਂ ਦੇ ਸੈੱਲ ਜਿਹੜਾ ਕਈ ਕਈ ਜਿਸ ਤਰ੍ਹਾਂ ਕੋਈ 6 ਘੰਟੇ ਕੋਈ 24 ਘੰਟੇ ਜਿਸ ਤਰ੍ਹਾਂ ਆਪਾਂ ਟਰਾਂਸਪਲਾਂਟ ਦੀ ਜਦੋਂ ਗੱਲ ਕਰਦੇ ਹਾਂ ਕਿਡਨੀ ਟਰਾਂਸਪਲਾਂਟੇਸ਼ਨ ਦੀ ਗੱਲ ਕਰਦੇ ਆ ਹਾਰਟ ਟਰਾਂਸਪਲਾਂਟੇਸ਼ਨ ਦੀ ਕਰਦੇ ਹਾਂ ਲਿਵਰ ਟਰਾਂਸਪਲੇਸ਼ਨ ਕਰਦੇ ਹਾਂ ਉਹਨਾਂ ਦੇ ਜੀਵਨ ਦਾ ਵੀ ਇੱਕ ਸਮਾਂ ਹੁੰਦਾ ਹੈ ਕਿੰਨੀ ਦੇਰ ਤੱਕ ਉਹ ਹੋ ਸਕਦਾ ਤਾਂ ਕਿ ਜਦੋਂ ਤੱਕ ਉਹਨਾਂ ਦੇ ਸੈੱਲ ਜੀਉਂਦੇ ਰਹਿੰਦੇ ਇਹੀ ਇੱਕ ਪੈਟਰਨ ਜੀਵਨ ਜਾਂ ਤੇ ਉਪਜੇ ਨਾਨਕਾ, ਉਸੇ ਮਤਲਬ ਜਿੱਥੋਂ ਉਪਜਦੇ ਉੱਥੇ ਸਮਾਜ ਆਉਣਾ, ਇਹੀ ਇੱਕ ਕਹੋ ਨਾਨਕ ਗੁਰ ਹੁਕਮ ਚੁਕਾਇਆ ਨਾ ਕੋ ਮਰੇ ਨਾ ਆਵੇ। ਇਸ ਪੈਟਰਨ ਨੂੰ ਗੁਰੂ ਨੇ ਮੈਨੂੰ ਦੱਸਿਆ, ਇਹੀ ਇੱਕ ਸਿਲਸਿਲਾ ਜਿਹੜਾ ਸਾਈਕਲ ਦਾ ਜਿਹੜਾ ਚੱਲਦਾ ਰਹਿੰਦਾ ਹੈ। ਜਿਹੜੇ ਦੂਸਰੇ ਆਪਾਂ ਜਿਹੜੇ ਕਹਿ ਰਹੇ ਕਰਮਾਂ ਦੀ ਗੱਲ, ਉਸ ਤੇ ਆਪਾਂ ਵਿਚਾਰ ਜਿਹੜੀ ਆ ਉਹ ਜ਼ਰੂਰ ਕਰਾਂਗੇ ਕਿ ਬਈ ਜਿਹੜਾ ਆਵਾਗਮਨ ਦਾ ਜਿਹੜਾ ਦੂਸਰਾ ਹੈ ਜਾਂ ਇਸ ਨੂੰ ਕਰਮਾਂ ਦੇ, ਇਸ ਤੇ ਵੀ ਡਿਟੇਲ ਗੱਲ ਕਰਾਂਗੇ। ਫਿਲਹਾਲ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਜੀਵਨ ਕਿ ਪੱਥਰ ਦੇ ਵਿੱਚ ਤੇ ਇਨਸਾਨ ਦੇ ਵਿੱਚ ਜਾਂ ਕਿਸੇ ਜਾਨਵਰ ਦੇ ਵਿੱਚ ਫਰਕ ਕੀ ਹੈ। ਚਾਰੋਂ ਹੀ ਦੋਨੋਂ ਹੀ ਜਿਹੜੇ ਆ ਇੱਕੋ ਮਟੀਰੀਅਲ ਦੇ ਬਣੇ, ਪਰ ਗੱਲ ਉਹਨਾਂ ਦੇ ਅੰਦਰ ਜਿਹੜੀ ਚੇਤਨ ਹੈ, ਚੇਤਨ ਤੇ ਜੜ ਦੀ ਜਦੋਂ ਗੱਲ ਕਰਦੇ, ਚੇਤਨ ਜਿਹੜਾ ਚੇਤਨਾ ਤੋਂ ਚੇਤਨ ਕੌਨਸ਼ੀਅਸਨੈਸ, ਹੁਣ ਕਈ ਧਰਮਾਂ ਦੇ ਵਿੱਚ ਇਸ ਨੂੰ ਆਤਮਾ ਵੀ ਕਿਹਾ ਗਿਆ, ਆਤਮਾ ਤੋਂ ਪਰਮਾਤਮਾ ਦਾ ਕਨਸੈਪਟ ਵੀ ਆਇਆ। ਗੁਰਮਤ ਦੇ ਵਿੱਚ ਪਰਮਾਤਮਾ ਸ਼ਬਦ ਜਿਹੜਾ ਹੈ ਪੂਰੇ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ, ਕਿਉਂਕਿ ਜਿਹੜਾ ਗੁਰਮਤ ਦਾ ਅਕਾਲ ਪੁਰਖ ਹੈ ਰੱਬ ਹੈ, ਉਸ ਦੀ ਜਿਹੜੀ ਡੈਫੀਨੇਸ਼ਨ ਗੁਰੂ ਨਾਨਕ ਪਾਤਸ਼ਾਹ ਦਿੰਦੇ ਆ, ਉਸ ਪਰਮਾਤਮਾ ਵਾਲੀ ਨਹੀਂ ਦਿੰਦੇ ਕਿ ਜਿਹੜਾ ਬਾਕੀ ਧਰਮਾਂ ਦੇ ਵਿੱਚ ਕੋਈ ਕਿਸੇ ਬਾਹਰ ਕਿਸੇ ਨਿਜ਼ਾਮ ਦੇ ਵਿੱਚ ਕਿਸੇ ਸੱਤਵੇਂ ਆਕਾਸ਼ ਤੇ ਬੈਠ ਕੇ ਕੋਈ ਨਿਜ਼ਾਮ ਚਲਾ ਰਿਹਾ ਨਹੀਂ, ਜਾਂ ਕੋਈ ਫਰਿਸ਼ਤਿਆਂ ਨੂੰ ਭੇਜ ਰਿਹਾ, ਉਹ ਸਾਰਾ ਕੁਝ ਆਪੇ ਹੀ ਕਰ ਰਿਹਾ ਆਪਣੇ ਹੁਕਮ ਦੇ ਅੰਦਰ। ਪਰ ਉਹ ਹਸਤੀ ਜਿਹੜੀ ਆ ਅਕਾਲ ਪੁਰਖ ਦੀ, ਜਿਹੜਾ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇਸਨੂੰ ਡਿਫਾਈਨ ਕੀਤਾ, ਉਹ ਕਣ ਕਣ ਦੇ ਵਿੱਚ, ਉਹ ਆਪਣੀ ਰਚਨਾ ਦੇ ਵਿੱਚ ਆਪ ਹੀ ਨੇ ਆਪ ਸਾਜਿਆ, ਆਪ ਹੀ ਨੇ ਰਚਿਆ, ਨਾ ਦੂਈ ਕੁਦਰਤ ਸਾਜੀ ਕਰ ਆਸਨ ਡਿਠਾ ਚਾ, ਉਹ ਆਪਣੀ ਕੁਦਰਤ ਦੇ ਵਿੱਚ ਹੀ ਮੌਜੂਦ ਹੈ। ਜਿਸ ਨੂੰ ਕਿਤੇ ਨਾ ਕਿਤੇ ਕਈ ਵਾਰੀ ਆਪਾਂ ਕਈ ਹੋਰ ਕਨਸੈਪਟ ਦੇ ਬੜੇ ਨੇੜੇ ਯਾਨੀ ਕਿ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਨਿਵੇਕਲਾ ਹੀ ਕਨਸੈਪਟ ਹੈ, ਇੱਕ ਨਵੇਕਲਾ ਹੀ ਜਿਸਨੂੰ ਅੰਡਰਸਟੈਂਡ ਕਰਨ ਦੀ ਕਿ ਅਕਾਲ ਪੁਰਖ ਦੀ ਹਸਤੀ ਕੀ ਹੈ, ਉਸਨੂੰ ਕਿਵੇਂ ਡਿਫਾਈਨ ਕੀਤਾ ਗਿਆ। ਗੁਰਬਾਣੀ ਚ ਇਹ ਵੀ ਕਹਿੰਦੇ ਨਾ ਸਾਰੇ ਸਭ ਤੋਂ ਨੇੜੇ ਹੈ, ਸਿਰਫ ਅਸੀਂ ਪਛਾਣਨਾ ਹੈ ਨਿਰਾਕਾਰ ਆਕਾਰ, ਇਸ ਦੇ ਵਿੱਚ ਅੰਤਰ ਕੀ ਹੈ ਇਸ ਨੂੰ ਸਮਝਣਾ ਹੈ। ਤੇ ਇਹੀ ਜਿਹੜਾ ਅੱਜ ਆਪਾਂ ਗੱਲ ਕਰ ਰਹੇ ਸੀ ਜੀਵਨ ਦੀ, ਜੀਵਨ ਕੀ ਹੈ, ਗੁਰਬਾਣੀ ਦੇ ਅਨੁਸਾਰ ਜੀਵਨ ਜਿਹੜਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਜੀਵ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੇਵਾ ਬੋਲੇ ਕੰਨੀ ਸੁਰਤ ਸਮਾਏ। ਪਾਓ ਅਕਾਲ ਪੁਰਖ ਨੇ ਜਿੰਦ ਪਾ ਕੇ ਮਨੁੱਖ ਦਾ ਜਾਂ ਬਾਕੀ ਸਰੀਰ ਜਿਹੜੇ ਆ ਉਹ ਤਿਆਰ ਕੀਤੇ ਆ, ਤੇ ਉਹਨਾਂ ਦੇ ਵਿੱਚ ਉਹਦੀ ਰਜ਼ਾ ਦੇ ਨਾਲ ਬਾਕੀ ਅੰਗਾਂ ਦੇ ਮੁਤਾਬਕ ਉਹ ਬੋਲਦਾ ਸੁਣਦਾ ਕਰਦਾ ਹੈ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਗੁਰਬਾਣੀ ਨੂੰ ਸਮਝਣ ਦੇ ਵਿੱਚ ਐਕਸਪਲੇਨ ਕਰਨ ਦੇ ਵਿੱਚ ਭੁਲੇਖੇ ਵੀ ਲੱਗ ਸਕਦੇ ਆ, ਆਪਣੀ ਸਮਰੱਥਾ ਦੇ ਮੁਤਾਬਕ ਕੀਤਾ ਹੈ ਗੱਲ ਕਰਦੇ ਆ,
1: ਪ੍ਰੋਗਰਾਮ ਦਾ ਇਹ ਗਲਤੀਆਂ ਵੀ ਹੋ ਸਕਦੀਆਂ ਹੋਈਆਂ ਭੁੱਲਾਂ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ।

ਸੋਢੀ ਸੁਲਤਾਨ ਪਾਤਸ਼ਾਹ ਜੀ ਹਨ। ਪਹਿਲੇ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ। ਚਾਰ ਪਦਿਆਂ ਵਾਲਾ, ਚਾਰ ਚਰਨਾਂ ਵਾਲਾ ਸ਼ਬਦ ਹੈ। ਛੋਟੇ ਰੂਪ ਦੇ ਵਿੱਚ ਮੰਗਲ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ,

ਨਾਲ ਜੋ ਨਾਮੀ ਪੁਰਸ਼ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਉਹਨਾਂ ਦੇ ਜਨਮ ਜਨਮਾਤਰਾਂ ਦੇ ਜਿਹੜੇ ਵੱਜਰ ਪਾਪ ਹਨ ਉਹ ਲੱਥ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਘੋਰ ਦੁਖੀਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾਂ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਲੱਖਾਂ ਮਨ ਬਾਲਣ ਹੋਵੇ ਇੱਕ ਅੱਗ ਦੀ ਚੰਗਿਆੜੀ ਦੇ ਨਾਲ ਜਲ ਕੇ ਰਾਖ ਹੋ ਜਾਂਦਾ ਹੈ, ਭਾਵੇਂ ਸੌ ਜਨਮ ਦੇ ਪਾਪ ਹੋਣ ਹਜ਼ਾਰ ਜਨਮ ਦੇ ਪਾਪ ਹੋਣ, ਜਿਹੜਾ ਨਾਮ ਜਪਣ ਲੱਗ ਪੈਂਦਾ ਉਹਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇਹ ਸਾਰਾ ਲੈਣ ਦੇਣ ਮੁੱਕ ਜਾਂਦਾ ਹੈ, ਸਾਰਾ ਕਰਜ਼ਾ ਜੋ ਹੈ ਉਹ ਲਹਿ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਭਾਈ ਲਾਲੋ ਜੀ ਦੇ ਸੀਸ ਤੇ ਰਹਿਮਤ ਭਰਿਆ ਹੱਥ ਰੱਖਿਆ, ਉਸੇ ਵਕਤ ਹੀ ਉਹ ਜੁੜ ਗਏ, ਸਮਾਧੀ ਲੱਗ ਗਈ। ਭਾਈ ਮਰਦਾਨਾ ਜੀ ਪੁੱਛਦੇ ਹਨ, ਮਹਾਰਾਜ ਕਈਆਂ ਨੂੰ ਤਾਂ ਬੜੀ ਮਿਹਨਤ ਕਰਨੀ ਪੈਂਦੀ ਹੈ, ਇਹਨਾਂ 'ਤੇ ਐਡੀ ਜਲਦੀ ਕਿਰਪਾ ਕਿਵੇਂ ਹੋ ਗਈ? ਮਹਾਰਾਜ ਜੀ ਨੇ ਫਰਮਾਇਆ, ਆਖਣ ਲੱਗੇ, ਦੀਪਕ ਬਾਤੀ ਤੇਲ ਜੋਤ ਪਾਵਕ ਲਾਵਨ ਦੇਰ। ਦੀਵਾ ਵੀ ਬਣਿਆ ਹੋਇਆ ਸੀ, ਵੱਟੀ ਵੀ ਪਈ ਹੋਈ ਸੀ, ਤੇਲ ਵੀ ਪਿਆ ਹੋਇਆ ਸੀ, ਬਸ ਜਲਾਉਣ ਵਾਲਾ ਹੀ ਸੀ, ਜਲਾ ਦਿੱਤਾ ਹੈ, ਜੁੜ ਗਿਆ ਹੈ। ਇੱਕ ਪ੍ਰੇਮੀ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਕੋਲ ਬੇਨਤੀਆਂ ਬਾਰ ਬਾਰ ਕਰਿਆ ਕਰੇ ਸਵਾਲ, ਮਹਾਰਾਜ ਪਰਮਾਤਮਾ ਨੂੰ ਕੋਈ ਦੇਖ ਵੀ ਸਕਦਾ ਹੈ ਕਿ ਐਵੇਂ ਗੱਲਾਂ ਹੀ ਹਨ? ਮਹਾਂਪੁਰਖ ਸਮਝਾਉਣ ਵੀ ਆਪਾਂ ਜਦ ਸੌਂ ਜਾਂਦੇ ਹਾਂ, ਸੁਪਨਾ ਦੇਖਦੇ ਹਾਂ ਨਾ, ਅੱਖਾਂ ਤਾਂ ਸਾਡੀਆਂ ਬੰਦ ਹੁੰਦੀਆਂ ਹਨ ਪਰ ਸਾਰਾ ਸੀਨ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਜੁੜ ਜਾਂਦੇ ਹਨ ਉਹ ਅੰਤਰ ਆਤਮੇ ਪਰਮਾਤਮਾ ਨੂੰ ਦੇਖਦੇ ਹਨ, ਉਹਨਾਂ ਦੀਆਂ ਅੰਦਰ ਦੀਆਂ ਅੱਖਾਂ ਖੁੱਲ ਜਾਂਦੀਆਂ ਹਨ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਿਸੰਦੋ ਮਹਾਂਪੀਰੀ, ਦੇਖਿਆ ਜਾ ਸਕਦਾ ਹੈ ਪਰ ਉਹਦੀ ਤਸੱਲੀ ਨਾ ਹੋਵੇ। ਫਿਰ ਮਹਾਂਪੁਰਖਾਂ ਨੇ ਹੁਕਮ ਲਾਇਆ ਵੀ ਤੂੰ ਅੰਮ੍ਰਿਤ ਛੱਕ ਗੁਰੂ ਵਾਲਾ ਬਣ। ਜਦ ਅੰਮ੍ਰਿਤ ਛਕਿਆ ਉਹਦੀ ਪੂਰਬਲੀ ਕਮਾਈ ਵੀ ਕੋਈ ਜਾਗ ਗਈ, ਕਿਉਂਕਿ ਪਤਾ ਨਹੀਂ ਕਿਹਦੀ ਜਾਗ ਜਾਣੀ ਹੁੰਦੀ ਹੈ। ਸਾਰਿਆਂ ਨੂੰ ਇਹ ਲਾਹਾ ਲੈਣਾ ਚਾਹੀਦਾ ਹੈ, ਗੁਰੂ ਵਾਲੇ ਬਣਨਾ ਚਾਹੀਦਾ ਹੈ। ਮਹਾਂਪੁਰਖਾਂ ਨੇ ਰਹਿਮਤ ਭਰਿਆ ਹੱਥ ਰੱਖਿਆ ਨਾ, ਜਦ ਸੰਤ ਅਤਰ ਸਿੰਘ ਜੀ ਨੇ ਉੱਥੇ ਜੁੜ ਗਏ, ਸਮਾਧੀ ਲੱਗ ਗਈ। ਪ੍ਰੇਮੀਆਂ ਨੂੰ ਆਖਣ ਲੱਗੇ ਵੀ ਇਹਨੂੰ ਇਹ ਹਿਲਾਉਣਾ ਨਹੀਂ ਹੈ, ਜਿੰਨਾ ਚਿਰ ਤੱਕ ਜੁੜਿਆ ਹੈ ਜੁੜਿਆ ਰਹਿਣ ਦਿਓ, ਜਦ ਸਮਾਧੀ ਖੁੱਲੇਗੀ ਉਸ ਵਕਤ ਇਹਨੂੰ ਇੱਕ ਕਮਰਾ ਦੇ ਦੇਣਾ ਹੈ, ਆਖਣਾ ਵੀ ਹੁਣ ਤੋਂ ਡਟ ਕੇ ਭਜਨ ਕਰ, ਜਿਹੜੀ ਅਵਸਥਾ 'ਤੇ ਤੈਨੂੰ ਅਪੜਾਇਆ ਹੈ, ਤੂੰ ਪਹੁੰਚਿਆ ਹੈ, ਇਹਨੂੰ ਸਦਾ ਵਾਸਤੇ ਹੀ ਕਾਇਮ ਰੱਖਣਾ ਹੈ। ਸੋ ਜਦ ਮਾਲਕ ਦੀ ਰਹਿਮਤ ਹੁੰਦੀ ਹੈ ਉਸ ਵਕਤ ਫਿਰ ਮਨੁੱਖ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ, ਰੋਮ ਰੋਮ ਦੇ ਵਿੱਚ ਨਾਮ ਵਸ ਜਾਂਦਾ ਹੈ। ਸੰਤ ਬਾਬਾ ਸ਼ਾਮ ਸਿੰਘ ਜੀ ਦੇ ਜੀਵਨ ਵਿੱਚ ਵੀ ਜ਼ਿਕਰ ਹੈ, ਅਖੀਰਲੇ ਸਮੇਂ ਤਕਰੀਬਨ ਜੁੜੇ ਹੀ ਰਹਿੰਦੇ ਸਨ, ਸਮਾਧੀ ਦੇ ਲੀਨ ਹੀ ਰਹਿੰਦੇ ਸਨ। ਡਾਕਟਰ ਦੀਵਾਨ ਸਿੰਘ ਨੇ ਆ ਕੇ ਜਦ ਚੈੱਕਅਪ ਕੀਤਾ, ਜਦ ਆ ਕੇ ਦੇਖਿਆ ਰੋਮ ਰੋਮ ਦੇ ਵਿੱਚ ਸਿਮਰਨ ਦੀਆਂ ਧੁਨਾਂ ਉੱਠ ਰਹੀਆਂ ਸਨ, ਰੋਮ ਰੋਮ ਨਾਮ ਜਪ ਰਿਹਾ ਸੀ, ਗੁਰਮੁਖ ਰੋਮ ਰੋਮ ਹਰ ਧਿਆਵੈ। ਇਸੇ ਤਰ੍ਹਾਂ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਜ਼ਿਕਰ ਆਉਂਦਾ ਹੈ, ਜਦ ਨਾਮ ਵਸ ਗਿਆ ਆਖਿਆ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੈ। ਜਦ ਚੈੱਕ ਕੀਤਾ ਰੋਮ ਰੋਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੀਆਂ ਧੁਨਾਂ ਉੱਠ ਰਹੀਆਂ ਸਨ, ਆਵਾਜ਼ਾਂ ਆ ਰਹੀਆਂ ਸਨ, ਇਹ ਜੁੜਿਆ ਹੋਇਆਂ ਦੀ ਨਿਸ਼ਾਨੀ ਹੈ। ਉਸ ਤੋਂ ਪਹਿਲਾਂ ਡਾਕਟਰਾਂ ਨੇ ਆਖਿਆ ਵੀ ਤੁਹਾਡੇ ਸਰੀਰ ਦੇ ਵਿੱਚ ਪਾਣੀ ਭਰ ਗਿਆ, ਉਹਨੂੰ ਕੱਢਣਾ ਹੈ ਬਾਹਰ, ਤੁਹਾਨੂੰ ਬੇਹੋਸ਼ੀ ਦਾ ਟੀਕਾ ਲਾ ਦਈਏ।
संत आखन लगे सारा जीवन सतगुरां दे चरणां दे नाल जुड़े रहे हां, अजे भी बेहोशी दे टीकियां दी लोड़ है, तुसी अपना काम करो। साध संगत जी बैठ गए ध्यान जोड़ के, कोई बेहोशी का टीका नहीं लगाया, सी तक नहीं कीती। ये जुड़िया होयां दी निशानी है। एवें नहीं खोपरियां नुहा लईयां बंद बंद कटवा लए, जुड़िया होयां दी निशानी है। जिहड़े जुड़ जांदे हन

ਦਿੱਤਾ, ਉਹਨਾਂ ਦਾ ਜੀਵਨ ਸਫਲ ਹੋ ਗਿਆ। ਜਿਨ੍ਹਾਂ ਆਖਿਆ ਨਹੀਂ ਜੀ ਅਸੀਂ ਉਂਝੀ ਬੜੇ ਸਿਆਣੇ ਹਾਂ, ਸਾਨੂੰ ਗੁਰੂ ਵਾਲੇ ਬਣਨ ਦੀ ਜ਼ਰੂਰਤ ਹੀ ਨਹੀਂ ਹੈ, ਕਹਿੰਦੇ ਫਿਰ ਐਸੇ ਜੀਵਾਂ ਦਾ ਜਿਹੜਾ ਜੀਵਨ ਹੈ ਉਹ ਵਿਅਰਥ ਹੀ

ਜਿਹੜੇ ਮਨਮੁਖ ਜੀਵ ਹਨ ਮੂਢਤਾ ਦੇ ਵਿੱਚ ਹੀ ਰਹਿੰਦੇ ਹਨ, ਮੋਹ ਮਾਇਆ ਦੇ ਵਿੱਚ ਦਿਨੇ ਰਾਤ ਫਸੇ ਰਹਿੰਦੇ ਹਨ, ਪਰਮੇਸ਼ਰ ਦੇ ਨਾਲ ਸੁਰਤ ਕਿੱਥੋਂ ਜੁੜਨੀ ਹੈ, ਆਤਮਕ ਆਨੰਦ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ, ਖੱਜਲ

ਚਰਨਾਂ ਦੀ ਸੇਵਾ ਨਹੀਂ ਕਰਦੇ ਹਨ, ਉਹਨਾਂ ਦੇ ਅੱਗੇ ਝੁਕਦੇ ਨਹੀਂ ਹਨ, ਸੰਸਾਰ ਦੇ ਵਿੱਚ ਖਚਤ ਰਹਿੰਦੇ ਹਨ। ਕਿਉਂਕਿ ਫਰਕ ਹੁੰਦਾ ਹੈ ਗੁਰਮੁਖਾਂ ਦਾ ਅਤੇ ਮਨਮੁਖਾਂ ਦੇ ਜੀਵਨ ਦਾ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਬਚਨ ਵੀ ਹਨ, ਜਾਹਰਦਾਰੀ ਮਾਇਲੇ ਫਰਜੰਦੋ ਜਨ, ਦਰ ਹਕੀਕਤ ਬਾ ਖੁਦਾਏ ਖੇਸ਼ਤਨ। ਕਹਿੰਦੀ ਦਿਖਾਈ ਤਾਂ ਦਿੰਦੇ ਹਨ ਵੀ ਗ੍ਰਿਸਤੀ ਹਨ ਜੀ, ਪਰਿਵਾਰ ਵਾਲੇ ਹਨ ਜੀ, ਪੁੱਤਰਾਂ ਧੀਆਂ ਦੇ ਵਿੱਚ ਰਹਿੰਦੇ ਹਨ, ਪਰ ਕਹਿੰਦੇ ਹਕੀਕਤ ਇਹ ਹੈ ਕਿ ਉਹ ਅੰਦਰੋਂ ਹਮੇਸ਼ਾ ਨਿਰੰਕਾਰ ਦੇ ਨਾਲ ਜੁੜੇ ਰਹਿੰਦੇ ਹਨ, ਕਦੇ ਵਾਸਤੇ ਵੀ ਨਹੀਂ ਟੁੱਟਦੇ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਝੁਕੇ ਨਹੀਂ ਹਨ ਉਹਨਾਂ ਦੇ ਅੱਗੇ, ਕਹਿੰਦੇ ਉਹਨਾਂ ਦਾ ਜੀਵਨ ਅਕਾਰਥ ਚਲਿਆ ਜਾਂਦਾ ਹੈ, ਵਿਅਰਥ ਚਲਿਆ ਜਾਂਦਾ ਹੈ। ਬਹੁਤ ਭਾਰੀ ਜ਼ਰੂਰਤ ਹੈ ਜੁੜਿਆ ਹੋਇਆਂ ਦਾ ਆਦਰ ਕਰਨ ਦੀ।

ਸੀ ਝੁੱਕ ਗਏ ਉਹਨਾਂ ਦੇ ਅੱਗੇ। ਉਹਨਾਂ ਦਾ ਜੀਵਨ ਫਿਰ ਮਹਾਰਾਜ ਜੀ ਫਰਮਾਉਂਦੇ ਹਨ ਸਫਲ ਹੋ ਜਾਂਦਾ ਹੈ, ਉਹ ਮਾਲਕ ਵਾਲੇ ਬਣ ਜਾਂਦੇ ਹਨ। ਬਹੁਤ ਵੱਡੀ ਬਰਕਤ ਹੈ ਸਤਿਪੁਰਸ਼ਾਂ ਦੇ ਚਰਨ

ਸਾਨੂੰ ਸਮਝਾਉਂਦੇ ਹਨ ਵੀ ਇੰਝ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ ਨਿਰੰਕਾਰ ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਇਹ ਜਗਤ ਦੇ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਕਿਉਂਕਿ ਕੋਈ ਨਾ ਕੋਈ ਕਿਣਕਾ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ, ਪਰਮੇਸ਼ਰ ਵਿੱਚ ਸ਼ਕਤੀ ਹੈ, ਉਹਦੇ ਦਾਸਾਂ ਵਿੱਚ ਵੀ ਸ਼ਕਤੀ ਹੈ, ਜਿਹੜੇ ਉਹਨਾਂ ਦੇ ਅੱਗੇ ਦਾਸਾਂ ਦੇ ਦਾਸ ਹਨ ਉਹ ਵੀ ਸ਼ਕਤੀ ਤੋਂ ਖਾਲੀ ਨਹੀਂ ਹੁੰਦੇ ਹਨ, ਉਹਨਾਂ ਵਿੱਚ ਵੀ ਕੋਈ ਨਾ ਕੋਈ ਕਿਣਕਾ ਹੁੰਦਾ ਹੈ। ਇਸ ਕਰਕੇ ਮਹਾਰਾਜ ਆਪਣੇ ਦਾਸ

0: ਲਾ ਦਿਓ ਤਾਂ ਕਿ ਅਸੀਂ ਤੁਹਾਡੇ ਮਾਰਗ ਦੇ ਉੱਪਰ ਚੱਲ ਸਕੀਏ। ਤਾਂ ਹੀ ਮਨੁੱਖ ਚੱਲ ਸਕਦਾ, ਅਸੀਂ ਚੱਲ ਸਕਦੇ ਹਾਂ ਗੁਰੂ ਦੇ ਆਸਰੇ ਦੇ ਨਾਲ, ਨਾਮ ਦੇ ਆਸਰੇ ਦੇ ਨਾਲ। ਉਸ ਤਰ੍ਹਾਂ ਜੀਵਨ ਦੇ ਵਿੱਚ ਠੋਕਰਾਂ ਹੀ ਠੋਕਰਾਂ ਹਨ। ਜੇ ਸਵੈਮ ਆਪਣੇ ਆਪ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਗੁਰੂ ਨਾਨਕ ਆਪਾਂ ਨੂੰ ਸਮਝਾਉਂਦੇ ਹਨ ਕਿ ਪਰਮੇਸ਼ਰ ਦੇ ਅੱਗੇ ਇੰਝ ਬੇਨਤੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਸਾਨੂੰ ਗੁਰੂ ਦਾ ਪੱਲਾ ਪਕੜਾ ਦਿਓ, ਗੁਰੂ ਦੇ ਲੜ ਲਾ ਦਿਓ। ਗੁਰੂ ਦੇ ਲੜ ਲੱਗ ਕੇ ਹੀ ਅਸੀਂ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਸਕਦੇ ਹਾਂ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸੰਗਰਾਂਦ ਦਾ ਦਿਨ ਹੈ ਔਰ ਜੋ ਜੇਠ ਦੇ ਮਹੀਨੇ ਦੀ ਸੰਗਰਾਂਦ ਹੈ ਉਹ ਹੁਕਮਨਾਮੇ ਦੀ ਵਿਚਾਰ ਸਰਵਣ ਕਰੀਏ ਜੀ।
1: ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ।
0: ਜੇਠ ਦੇ ਮਹੀਨੇ ਦੁਆਰਾ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ, ਸਮਝਾਉਂਦੇ ਹਨ, ਸਿੱਖਿਆ ਦਿੰਦੇ ਹਨ ਕਿ ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ, ਜਿਸ ਦੇ ਅੱਗੇ ਸਾਰੇ ਹੀ ਨਿਉਂਦੇ ਹਨ। ਕੀ ਦੇਵੀਆਂ, ਕੀ ਦੇਵਤੇ, ਪੀਰ ਫਕੀਰ, ਕੀ ਦੈਤ, ਸਾਰੇ ਹੀ ਉਹਦੇ ਅੱਗੇ ਝੁਕਦੇ ਹਨ। ਕੋਈ ਐਸਾ ਨਹੀਂ ਜਿਹੜਾ ਪਰਮੇਸ਼ਰ ਦੇ ਅੱਗੇ ਝੁਕਦਾ ਨਹੀਂ। ਜਿੰਨੀਆਂ ਪ੍ਰਕਿਰਤੀ ਦੇ ਵਿੱਚ ਸ਼ਕਤੀਆਂ ਹਨ ਸਭ ਉਹਦੇ ਹੁਕਮ ਦੇ ਅਨੁਸਾਰ ਹੀ ਚੱਲ ਰਹੀਆਂ ਹਨ। ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਸਭ ਉਹਦੇ ਹੁਕਮ ਦੇ ਵਿੱਚ ਹੀ ਹਨ। ਇਸ ਕਰਕੇ ਆਪਾਂ ਨੂੰ ਉਸ ਮਾਲਕ ਦੇ ਨਾਲ

ਦੇ ਨਾਲ ਲੱਗ ਕੇ ਜਦ ਲੱਗ ਜਾਈਏ ਫਿਰ ਹਰੀ ਪਰਮੇਸ਼ਰ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ ਵੀ ਉਹ ਸਾਨੂੰ ਬੰਨ ਕੇ ਲੈ ਜਾਵੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਸ ਵਕਤ ਔਰੰਗਜ਼ੇਬ ਦੇ ਕੋਲ ਰਹਿੰਦੇ ਸਨ, ਨੌਕਰੀ ਕਰਦੇ ਸਨ, ਉਸ ਵਕਤ ਸਾਧ ਸੰਗਤ ਜੀ ਇੱਕ ਆਇਤ ਦੇ ਕੁਰਾਨ ਦੀ ਆਇਤ ਸੀ, ਉਹਦੇ ਅਰਥ ਬਹਾਦਰ ਸ਼ਾਹ ਨੂੰ ਉਹਨੇ ਪੁੱਛੇ। ਬਹਾਦਰ ਸ਼ਾਹ ਤਾਂ ਦੱਸ ਨਾ ਸਕਿਆ, ਭਾਈ ਨੰਦ ਲਾਲ ਜੀ ਦੇ ਕੋਲੋਂ ਪੁੱਛ ਕੇ ਅੱਗੇ ਸੁਣਾ ਦਿੱਤੇ ਘੋਟਾ ਲਾ ਕੇ, ਕਿਉਂਕਿ ਅਨੁਭਵ ਤਾਂ ਕੋਈ ਨਹੀਂ ਸੀ। ਇੱਕ ਘੋਟਾ ਲਾ ਕੇ ਵੀ ਆਪਾਂ ਸੁਣਾ ਸਕਦੇ ਹਾਂ, ਇੱਕ ਅਨੁਭਵੀ ਹੁੰਦੇ ਹਨ। ਔਰੰਗਜ਼ੇਬ ਆਖਣ ਲੱਗਾ ਵੀ ਤੂੰ ਮੁੰਡਾ ਤਾਂ ਮੇਰਾ ਹੀ ਆ, ਪੁੱਤਰ ਤਾਂ ਮੇਰਾ ਹੀ ਆ, ਮੈਂ ਤੇਰਾ ਇੰਨਾ ਦਿਮਾਗ ਨਹੀਂ ਵੀ ਤੂੰ ਇਸ ਆਇਤ ਦੇ ਅਰਥ ਕਰ ਸਕੇ, ਕਿੰਨੇ ਕੀਤੇ ਹਨ ਸੱਚ ਦੱਸ। ਉਹਨੇ ਆਖਿਆ ਵੀ ਇਹ ਭਾਈ ਨੰਦ ਲਾਲ ਜੀ ਨੇ ਕੀਤੇ ਹਨ। ਔਰੰਗਜ਼ੇਬ ਆਖਣ ਲੱਗਾ ਐਡਾ ਰੌਸ਼ਨ ਦਿਮਾਗ ਬੰਦਾ, ਇਹਨੂੰ ਇਸਲਾਮ ਵਿੱਚ ਲਿਆਉਣਾ ਚਾਹੀਦਾ ਹੈ। ਭਾਈ ਨੰਦ ਲਾਲ ਜੀ ਨੂੰ ਪਤਾ ਲੱਗ ਗਿਆ, ਕਿਸੇ ਸੰਗੀ ਦੇ ਕੋਲੋਂ ਪੁੱਛਿਆ, ਆਖਣ ਲੱਗੇ ਵੀ ਕੋਈ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਾ ਚੱਲਦਾ ਹੋਵੇ, ਕਿਉਂਕਿ ਮੈਂ ਜਿੱਥੇ ਵੀ ਜਾਵਾਂਗਾ ਨਾ ਔਰੰਗਜ਼ੇਬ ਹੁਕਮ ਕਰ ਦੇਵੇਗਾ ਉਸੇ ਰਾਜੇ ਨੂੰ ਵੀ ਬੰਨ ਕੇ ਮੇਰੇ ਪੇਸ਼ ਕਰੋ, ਉਸੇ ਵਕਤ ਡਰਦਾ ਮਾਰਾ ਕਰ ਦੇਗਾ। ਸੰਗੀ ਨੇ ਦੱਸਿਆ ਵੀ ਇੱਕ ਥਾਂ ਹੈਗੀ ਹੈ, ਉਹ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚੱਲਿਆ ਗਿਆ, ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਇਹ ਗੁਰੂ ਘਰ ਦਾ ਬਿਰਦ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦੇ ਵੱਲ ਕੋਈ ਦੇਖ ਨਹੀਂ ਸਕਦਾ, ਤੱਕ ਨਹੀਂ ਸਕਦਾ। ਪਿਛਲੇ ਦਿਨੀ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸ਼ਹੀਦ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਲੰਘਿਆ ਹੈ। ਸਾਧ ਸੰਗਤ ਜੀ ਸੰਧਾ ਵਾਲੀਏ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਜਦ ਉਹਨਾਂ ਦੇ ਕੋਲ ਚਲੇ ਗਏ, ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਦੀ ਸ਼ਰਨ ਵਿੱਚ ਚਲੇ ਗਏ। ਹੀਰਾ ਸਿੰਘ ਡੋਗਰੇ ਨੇ ਸੁਨੇਹਾ ਭੇਜਿਆ ਵੀ ਸਾਡੇ ਬਾਗੀਆਂ ਨੂੰ, ਸਰਕਾਰ ਦੇ ਬਾਗੀਆਂ ਨੂੰ ਬੰਨ ਕੇ ਪੇਸ਼ ਕਰੋ। ਧੰਨ ਬਾਬਾ ਵੀਰ ਸਿੰਘ ਜੀ ਆਖਣ ਲੱਗੇ ਗੁਰੂ ਘਰ ਦਾ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਦ ਸਵਾਮੀ ਸੰਦਾ। ਅਖੀਰਲੇ ਸਵਾਸ ਤੱਕ ਜਿੰਨਾ ਚਿਰ ਤੱਕ ਮੈਂ ਜਿੰਦਾ ਹਾਂ ਉਹਨਾਂ ਚਿਰ ਤੱਕ ਇਹਨਾਂ ਨੂੰ ਤੂੰ ਹੱਥ ਤੱਕ ਨਹੀਂ ਲਾ ਸਕਦਾ ਹੈ, ਦੇਖ ਨਹੀਂ ਸਕਦਾ ਹੈ। ਸੋ ਸਾਧ ਸੰਗਤ ਜੀ ਉਹ ਪਰਮੇਸ਼ਰ ਦੀ ਸ਼ਰਨ ਵਿੱਚ ਜਿਹੜੇ ਪੈ ਜਾਂਦੇ ਹਨ, ਕੋਈ ਦੁਨੀਆਂ ਦੀ ਤਾਕਤ ਜਾਂ ਕੋਈ ਜਾਮ ਆਦਿਕ ਵੀ ਜਿਹੜੇ ਹਨ ਉਹ ਬੰਨ ਕੇ ਨਹੀਂ ਲਿਜਾ

ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਸੰਸਾਰ ਦੇ ਵਿੱਚ ਕੀਮਤੀ ਤੋਂ ਕੀਮਤੀ ਵੀ ਜਿਹੜੇ ਹੀਰੇ ਮੋਤੀ ਜਵਾਹਰਾਤ ਹਨ ਉਹਦੇ ਪਾਸਕੂ ਵੀ ਨਹੀਂ ਹਨ, ਕੁਝ ਵੀ ਨਹੀਂ ਹਨ। ਸੰਸਾਰ ਦੇ ਜਿਹੜੇ ਪਦਾਰਥ ਹਨ, ਹੀਰੇ ਮੋਤੀ ਹਨ, ਉਹਨਾਂ ਦੇ ਨਾਲ ਸੰਸਾਰੀ ਸੁੱਖ ਤਾਂ ਮਿਲ ਸਕਦੇ ਹਨ ਪਰ ਆਤਮਕ ਸੁੱਖ ਨਹੀਂ ਮਿਲ ਸਕਦਾ। ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ। ਉਹਦਾ ਹੁਕਮ ਮਨੁੱਖਾਂ ਉੱਪਰ, ਦੇਵਤਿਆਂ ਦੇ ਉੱਪਰ ਸਾਰੇ ਪਾਸੇ ਚੱਲਦਾ ਹੈ। ਪਰਮੇਸ਼ਰ ਦਾ ਨਾਮ

ਕਹਾਨ ਨਾਰਾਇਣ ਦੇ, ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਸਾਰੇ ਭਾਉਂਦੇ ਹਨ, ਚੰਗੇ ਲੱਗਦੇ ਹਨ, ਉਹਦੀ ਰਜਾ ਦੇ ਵਿੱਚ ਰਾਜੀ ਰਹਿੰਦੇ ਹਨ। ਰਾਜੀ ਹੋਏ ਰਜਾਏ ਵਿੱਚ ਗੁਰਮੁਖ ਗਾਡੀ ਰਾਹ ਚੱਲਦਾ, ਉਹਦੇ ਹੁਕਮ ਵਿੱਚ ਚੱਲਣਾ ਉਹਨਾਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀਆਂ ਤਵੀਆਂ 'ਤੇ ਵੀ ਬੈਠ ਕੇ ਇਹੀ ਫਰਮਾਉਂਦੇ ਹਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿੰਨੇ ਵੀ ਕੌਤਕ ਹਨ ਸਾਰੇ ਹੀ ਭਾਉਂਦੇ ਹਨ, ਚੰਗੇ ਲੱਗਦੇ ਹਨ।

ਜੋ ਪਰਮੇਸ਼ੁਰ ਚਾਹੁੰਦਾ ਹੈ ਉਹੀ ਕਰਦਾ ਹੈ, ਉਹਦੇ ਹੁਕਮ ਦੇ ਅਨੁਸਾਰ ਹੀ ਜੀਵ ਜਿਹੜੇ ਹਨ ਉਹ ਕਰਮ ਕਰਦੇ ਹਨ, ਉਹਨਾਂ ਨੂੰ ਕਰਨੇ ਪੈਂਦੇ ਹਨ, ਰਹਿਣਾ ਪੈਂਦਾ ਹੈ। ਕਿਉਂਕਿ ਜਿਹੜੇ ਗੁਰਮੁਖ ਹੁੰਦੇ ਹਨ ਉਹ ਖੁਸ਼ੀ ਦੇ ਨਾਲ ਹੁਕਮ ਮੰਨ ਲੈਂਦੇ ਹਨ, ਜਿਹੜੇ ਮਨਮੁਖ ਹੁੰਦੇ ਹਨ ਰੋਂਦੇ ਧੋਂਦੇ ਮੰਨਦੇ ਹਨ। ਮੰਨਣਾ ਤਾਂ ਸਭ ਨੂੰ ਪੈਂਦਾ ਹੈ, ਇੱਕ ਖੁਸ਼ੀ ਨਾਲ ਮੰਨ ਲੈਂਦੇ ਹਨ, ਇੱਕ ਰੋਂਦੇ ਧੋਂਦੇ ਮੰਨਦੇ ਹਨ। ਸਭ ਨੂੰ ਪਰਮੇਸ਼ੁਰ ਦੀ ਰਜਾ

ਨੇ ਆਪਣੇ ਬਣਾ ਲਿਆ। ਮਹਾਰਾਜ ਫਰਮਾਉਂਦੇ ਹਨ ਉਹ ਫਿਰ ਸੰਸਾਰ ਦੇ ਵਿੱਚ ਧੰਤਾ ਦੇ ਯੋਗ ਕਹੇ ਜਾਂਦੇ ਹਨ, ਉਹਨਾਂ ਨੂੰ ਧਨ ਧਨ ਆਖਿਆ ਜਾਂਦਾ ਹੈ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ।

ਦੇ ਨਾਲ ਪ੍ਰਾਪਤ ਨਹੀਂ ਹੁੰਦਾ ਹੈ, ਮਿਹਨਤ ਨਾਲ ਨਹੀਂ ਮਿਲਦਾ, ਰਹਿਮਤ ਨਾਲ ਮਿਲਦਾ ਹੈ। ਉਹ ਗੱਲ ਅਲੱਗ ਹੈ ਕਿ ਜਿਹੜੇ ਅਭਿਆਸੀ ਪੁਰਸ਼ ਹੁੰਦੇ ਹਨ ਮਿਹਨਤ ਬੜੀ ਕਰਦੇ ਹਨ, ਪਰ ਟੇਕ ਗੁਰੂ ਪਰਮੇਸ਼ਰ ਦੇ ਉੱਪਰ ਰੱਖਦੇ ਹਨ, ਨਾਲ ਦੀ ਨਾਲ ਅਰਦਾਸਾਂ ਕਰੀ ਜਾਂਦੇ ਹਨ ਨਿਮਾਣੇ ਹੋ ਕੇ। ਮਹਾਰਾਜ ਤੇਰੀ ਕਿਰਪਾ ਨਾਲ ਹੀ ਖੇਡ ਬਣਨੀ ਹੈ, ਮੇਰੀ ਮਿਹਨਤ ਨਾਲ ਤਾਂ ਕੁਝ ਵੀ ਨਹੀਂ ਬਣਨਾ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਇਹ ਤਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ। ਕਹਿੰਦੇ ਸੁਣ ਗੱਲਾਂ ਆਕਾਸ਼ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ। ਜਿਵੇਂ ਆਕਾਸ਼ ਦੇ ਵਿੱਚ ਉੱਡਣ ਵਾਲੇ ਪਰਿੰਦਿਆਂ ਦੀ ਰੀਸ ਜ਼ਮੀਨ ਦੇ ਉੱਪਰ ਰੀਂਗਣ ਵਾਲੇ ਕੀੜੇ ਕਰ ਲੈਣ, ਕਿਵੇਂ ਕਰ ਸਕਦੇ ਹਨ? ਇਸ ਤਰ੍ਹਾਂ ਮਾਲਕ ਦੀ ਰਹਿਮਤ ਦੇ ਨਾਲ ਹੀ

ਜਿਹੜੇ ਜੁੜਿਆ ਹੋਇਆਂ ਦੀ ਸੰਗਤ ਕਰਦੇ ਹਨ, ਸਾਧੂਆਂ ਦੀ ਸੰਗਤ ਕਰਦੇ ਹਨ, ਉਹਨਾਂ ਨੂੰ ਅਵੱਛ ਪ੍ਰਾਪਤੀ ਹੋ ਜਾਂਦੀ ਹੈ। ਕਦੇ ਨਿਸਫਲ ਨਹੀਂ ਜਾਂਦੀ ਹੈ ਸੰਗਤ, ਕੁਸੰਗਤ ਵੀ ਨਿਸਫਲ ਨਹੀਂ ਜਾਂਦੀ। ਕੁਸੰਗਤ ਕਰੀਏ ਤਾਂ ਉਹਨਾਂ ਦਾ ਰੰਗ ਚੜ੍ਹ ਜਾਂਦਾ ਹੈ, ਸਤ ਸੰਗਤ ਕਰੀਏ ਤਾਂ ਫਿਰ ਸਤ ਸੰਗਤ ਦਾ ਰੰਗ ਚੜ੍ਹ ਜਾਂਦਾ ਹੈ, ਨਿਸਫਲ ਨਹੀਂ ਜਾਂਦੀ ਹੈ। ਆਪਣਾ ਰੰਗ ਜ਼ਰੂਰ ਸਮਾਂ ਆਉਣ 'ਤੇ ਫਿਰ ਚਾੜ ਹੀ ਦਿੰਦੀ ਹੈ। ਸਮਾਂ ਆਉਣ 'ਤੇ ਉਹ ਫਿਰ ਪਰਮੇਸ਼ਰ ਦੇ ਰੰਗ ਨੂੰ ਰਸ ਨੂੰ ਮਾਣਦੇ ਹਨ ਜਿਨ੍ਹਾਂ ਨੇ ਸੰਗਤ

ਰਾਜ ਜੀ ਸਮਝਾਉਂਦੇ ਹਨ ਕਿ ਉਹ ਹਰੀ ਵਾਹਿਗੁਰੂ ਪਰਮੇਸ਼ਰ ਰੰਗੀਲਾ ਆਪਣੇ ਪਿਆਰੇ ਦੇ ਨਾਲ ਮਿਲ ਕੇ ਬੜਾ ਕਹਿੰਦੇ ਰਸ ਮਾਣਦਾ ਹੈ, ਪਿਆਰੇ ਉਹਦੇ ਨਾਲ ਜੁੜ ਕੇ ਆਨੰਦ ਮਾਣਦੇ ਹਨ, ਉਹ ਪਿਆਰਿਆਂ ਦੇ ਨਾਲ ਮਿਲ ਕੇ ਆਨੰਦ ਮਾਣਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਜਾਂਦੇ ਹਨ,

0: ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਕਿਉਂਕਿ ਇੱਕ ਪਾਸੜ ਤਾਂ ਇਹ ਪਿਆਰ ਹੈ ਨਹੀਂ ਹੈ, ਦੋਵੇਂ ਪੱਖੀ ਹੈ ਨਾ। ਜਿਗਿਆਸੂ ਇੱਕ ਕਦਮ ਚੱਲਦਾ ਹੈ, ਪਰਮੇਸ਼ਰ ਹਜ਼ਾਰਾਂ ਕਦਮ ਚੱਲ ਕੇ ਆ ਜਾਂਦਾ ਹੈ। ਜਿਗਿਆਸੂ ਇੱਕ ਵਾਰੀ ਯਾਦ ਕਰਦਾ ਹੈ, ਪਰਮੇਸ਼ਰ ਹਜ਼ਾਰਾਂ ਵਾਰੀ ਯਾਦ ਕਰਦਾ ਹੈ। ਉਹਦੇ ਨਾਲ ਮਿਲ ਕੇ ਫਿਰ ਇੱਕ ਦੂਸਰੇ ਦੇ ਨਾਲ ਇੱਕਮਿੱਕ ਹੋ ਕੇ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਆਓ ਗੁਰੂ ਪਿਆਰੇ ਸਾਧ ਸੰਗਤ ਜੀਓ, ਜੋ ਪਾਵਨ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ, ਉਸ ਦੀ ਵੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਮਾਰੂ ਮਹੱਲਾ ਪੰਜਵਾ, ਅੱਲਾਹ ਅਗਮ ਖੁਦਾਈ ਬੰਦੇ।
0: ਗੁਰੂ ਪਿਆਰੀ ਸਾਧ ਸੰਗਤ ਜੀ, ਮਾਰੂ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਹਾਂਗੀਰ ਨੇ ਤੋਜ ਕੇ ਜਹਾਂਗੀਰੀ ਦੇ ਵਿੱਚ ਲਿਖਿਆ ਹੈ ਕਿ ਮੈਂ ਬੜਾ ਹੈਰਾਨ ਹਾਂ, ਬੜਾ ਦੰਗ ਹਾਂ ਇਸ ਗੱਲ ਤੋਂ। ਸਿੱਖ ਤਾਂ ਗੁਰੂ ਦੇ ਸੇਵਕ ਬਣਦੇ ਹੀ ਹਨ, ਮੁਰੀਦ ਬਣਦੇ ਹੀ ਹਨ। ਕਹਿੰਦਾ ਭੁੱਲੇ ਭਟਕੇ ਜਿਹੜੇ ਮੁਸਲਮਾਨ ਹਨ, ਉਹ ਵੀ ਗੁਰੂ ਦੇ ਮੁਰੀਦ ਬਣਦੇ ਜਾ ਰਹੇ ਹਨ, ਉਹ ਵੀ ਗੁਰੂ ਦੇ ਚਰਨਾਂ ਦੇ ਵਿੱਚ ਜਾ ਰਹੇ ਹਨ। ਕਿਉਂਕਿ ਸਤਿਗੁਰੂ ਜੀ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਦਿੰਦੇ ਹਨ। ਇਹ ਗੁਰੂ ਘਰ ਦੀ ਵਿਲੱਖਣਤਾ ਹੈ ਤੇ ਗੁਰੂ ਘਰ ਦੀ ਮਹਾਨਤਾ ਹੈ। ਤਾਂ ਹੀ ਤਾਂ ਗੁਰੂ ਘਰ ਦੇ ਵਿੱਚ ਚਾਰੇ ਵਰਨਾਂ ਦੇ ਲੋਕ ਆਉਂਦੇ ਹਨ, ਸਾਰੇ ਧਰਮਾਂ ਵਾਲੇ ਲੋਕ ਆਉਂਦੇ ਹਨ, ਝੁਕਦੇ ਹਨ। ਕਿਉਂਕਿ ਜਿਸ ਤਰ੍ਹਾਂ ਦਾ ਕਿਸੇ ਨੂੰ ਗਿਆਨ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਮਿਲ ਜਾਂਦਾ ਹੈ। ਬਾਕੀਆਂ ਦੇ ਵਿੱਚ ਇਹ ਗੱਲ ਨਹੀਂ ਹੈ। ਧਰਮ ਤਬਦੀਲੀ ਦੀ ਤਾਂ ਗੱਲ ਹੀ ਨਹੀਂ ਹੈ ਨਾ। ਇੱਥੇ ਕਿਸੇ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣਾ ਧਰਮ ਛੱਡ ਦਿਓ, ਸਾਡੇ ਧਰਮ ਵਿੱਚ ਆ ਜਾਓ। ਸਿੱਖ ਧਰਮ ਵਿੱਚ ਨਹੀਂ ਕਿਹਾ ਜਾਂਦਾ। ਇਹ ਕਿਹਾ ਜਾਂਦਾ ਹੈ ਵੀ ਜੇ ਜੋਗੀ ਹੈ ਤਾਂ ਸੱਚਾ ਜੋਗੀ ਬਣ, ਜੇ ਬ੍ਰਾਹਮਣ ਹੈ ਤਾਂ ਸੱਚਾ ਬ੍ਰਾਹਮਣ ਬਣ, ਜੇ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ। ਐਵੇਂ ਭੇਖ ਨਾ ਧਾਰਨ ਕਰ, ਦਿਖਾਵਾ ਨਾ ਕਰ। ਇੱਕ ਧਾਰਮਿਕ ਚਿੰਨ੍ਹ ਹੁੰਦੇ ਹਨ ਅਤੇ ਇੱਕ ਰੂਹਾਨੀ ਗੁਣ ਹੁੰਦੇ ਹਨ। ਜੇ ਕੋਈ ਧਾਰਮਿਕ ਚਿੰਨ੍ਹ ਧਾਰਨ ਕਰ ਲਵੇ ਅਤੇ ਰੂਹਾਨੀ ਗੁਣ ਨਾ ਹੋਣ ਜੀਵਨ ਦੇ ਵਿੱਚ, ਤਾਂ ਸਾਧ ਸੰਗਤ ਜੀ ਉਹ ਫਿਰ ਪਖੰਡੀ ਅਖਵਾਉਂਦਾ ਹੈ। ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਸ ਕਰਕੇ ਬਹੁਤ ਸਾਰੇ ਇਸਲਾਮ ਦੇ ਨਾਲ ਸੰਬੰਧਿਤ ਚਿੰਨ੍ਹ ਹਨ, ਉਹਨਾਂ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ। ਅੱਲਾਹ ਅਗਮ ਖੁਦਾਈ ਬੰਦੇ ਹੇ, ਅੱਲਾਹ ਦੇ ਬੰਦੇ ਹੇ, ਖੁਦਾ ਦੇ ਬੰਦੇ ਹੇ, ਗਮਤਾ ਤੋਂ ਰਹਿਤ ਜੋ ਅੱਲਾਹ ਵਾਹਿਗੁਰੂ ਪਰਮੇਸ਼ੁਰ ਖੁਦਾ ਹੈ,

ਵੀ ਹਰ ਹਮੇਸ਼ਾ ਚਿੰਤਨ ਚੱਲਦਾ ਰਹਿੰਦਾ ਹੈ। ਧੰਦਿਆਂ ਦਾ ਹੀ ਚਿੰਤਨ ਚੱਲਦਾ ਰਹਿੰਦਾ ਹੈ, ਮਾਇਆ ਦਾ ਹੀ ਚਿੰਤਨ ਚੱਲਦਾ ਰਹਿੰਦਾ। ਮਾਇਆ ਮਨੋ ਨ ਵਿਸਰੈ ਮੰਗੈ ਦੰਮਾ ਦੰਮ, ਸੋ ਪ੍ਰਭ ਚੇਤਨਾ ਆਵੈ ਨਾਨਕ ਨਹੀਂ ਕਰੰਮ। ਕਹਿੰਦੇ ਇਹਨਾਂ ਖਿਆਲਾਂ ਦੇ ਵਿੱਚੋਂ ਨਿਕਲ ਅਤੇ ਪਰਮੇਸ਼ਰ ਦੇ ਨਾਲ ਆਪਣਾ ਧਿਆਨ ਜੋੜ, ਪਰਮੇਸ਼ਰ ਦੇ ਵਿੱਚ ਆਪਣਾ ਚਿੱਤ ਜੋੜ।

0: ਕਿਸੇ ਮੰਜ਼ਿਲ ਤੇ ਤੂੰ ਅੱਪੜਨਾ ਚਾਹੁੰਦਾ ਹੈ ਤਾਂ ਇੱਕ ਕੰਮ ਕਰ, ਜਿਹੜੇ ਕਾਮਲ ਫਕੀਰ ਹਨ, ਜਿਹੜੇ ਜੁੜੇ ਹੋਏ ਹਨ ਰੱਬ ਦੇ ਪਿਆਰੇ ਸੰਤ ਭਗਤ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ, ਫਿਰ ਤੈਨੂੰ ਬੜੀਆਂ ਬਰਕਤਾਂ ਮਿਲਣਗੀਆਂ। ਛੱਡ ਦੇ ਮਾਣ ਆਪਣਾ, ਉਹਨਾਂ ਦੇ ਅੱਗੇ ਝੁਕ ਜਾ, ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ। ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਹਨ ਭਾਈ ਨੰਦ ਲਾਲ ਜੀ ਨੂੰ, ਭਾਈ ਨੰਦ ਲਾਲ, ਅਸੀਂ ਤੁਹਾਥੋਂ ਪ੍ਰਸੰਨ ਹਾਂ, ਕੁਝ ਮੰਗ ਲਓ। ਮਹਾਰਾਜ ਨਵੇਂ ਨਵੇਂ ਆਏ ਸੀ, ਬੜੀਆਂ ਮੰਗਾਂ ਸਨ, ਹੁਣ ਸਾਰੀਆਂ ਸਮਾਪਤ ਹੋ ਗਈਆਂ। ਨਹੀਂ, ਅਸੀਂ ਕੁਝ ਫਿਰ ਵੀ ਦੇਣਾ ਹੀ ਚਾਹੁੰਦੇ ਹਾਂ। ਧੰਨ ਹਨ ਐਸੇ ਸਿੱਖ। ਭਾਈ ਨੰਦ ਲਾਲ ਫਿਰ ਮੰਗ ਕਰਦੇ ਹਨ, ਕਹਿੰਦੇ ਖਾਕ ਕਦਮਸ਼ ਰੌਸ਼ਨੀਏ ਦਿਲੇ ਕਰਦ। ਮਹਾਰਾਜ ਜੇਕਰ ਤੁਰਟੇ ਹੋ ਤਾਂ ਆਪਣੇ ਪਿਆਰਿਆਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਚਰਨ ਧੂੜ ਦੇ ਦਿਓ। ਭਾਈ ਨੰਦ ਲਾਲ ਉਹ ਕੀ ਕਰੇਗਾ ਉਹਨੂੰ? ਕਹਿੰਦੇ ਜਦੋਂ ਮੈਂ ਆਪਣੇ ਮੱਥੇ ਦੇ ਨਾਲ ਲਾਵਾਂਗਾ ਨਾ, ਮੇਰੇ ਹਨੇਰੇ ਦਿਲ ਦੇ ਵਿੱਚ ਰੌਸ਼ਨੀ ਹੋ ਜਾਵੇਗੀ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ। ਬੜੀਆਂ ਬਰਕਤਾਂ ਹਨ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ ਹਨ ਭਾਈ ਗੁਰਦਾਸ ਸਾਹਿਬ ਜੀ ਨੂੰ, ਜੋ ਮੰਗਣਾ ਹੈ ਮੰਗ ਲਓ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਗੱਲ ਦੀ ਤੋਟ ਨਹੀਂ। ਕੀ ਮੰਗਦੇ ਹਨ? ਕਹਿੰਦੇ ਨਖ ਸਿੱਖ ਲਓ ਸਗ ਲੰਘ, ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ, ਅਗਨ ਜਰਾਏ ਫੁਨ ਪੀਸਨ ਪਿਸਾਏ ਤਾਹੇ, ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀ ਹੈ, ਜਤ ਕਤ ਸਿੱਖ ਪਗ ਧਾਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਇਆਲ ਮੋਹੇ ਪਤ ਤੋਂ ਉਧਾਰੀਐ। ਮਹਾਰਾਜ ਰੋਮ ਰੋਮ ਕੱਟ ਕੇ ਉਹਦੀ ਵਿਭੂਤੀ ਬਣਾ ਕੇ ਮੈਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਵਿਛ ਜਾਵਾਂ ਜਿਹੜੇ ਤੇਰੇ ਦਰ ਤੱਕ ਪਹੁੰਚੇ ਹੋਏ ਹਨ। ਮਹਾਰਾਜ ਸਮਝਾਉਂਦਿਆਂ, ਹੋਏ ਪੈ ਖਾਕ ਫਕੀਰ, ਫਕੀਰਾਂ ਦੇ ਚਰਨਾਂ ਦੀ ਖਾਕ ਬਣ ਜਾ। ਮੁਸਾਫਰ, ਕਹਿੰਦੇ ਫਿਰ ਆਪਣੇ ਆਪ ਨੂੰ ਜਗਤ ਦੇ ਵਿੱਚ ਪ੍ਰਾਹੁਣਾ ਜਾਣ, ਮੁਸਾਫਰ ਜਾਣ, ਇੱਥੇ ਸਦਾ ਵਾਸਤੇ ਬੈਠ ਨਹੀਂ ਜਾਣਾ, ਮੁਸਾਫਰ ਖਾਨਾ ਹੀ ਪੱਕੀਆਂ ਨਾ ਮੱਲਾਂ ਮਾਰ ਕੇ ਬੈਠਾ ਰਹੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਵਾਟ ਵਟਾਓ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ, ਮੋਇਆ ਨਾ ਪੁੱਛੇ ਜਾਤ ਵਿਆਹੇ ਨਾ ਹੱਸਿਆ, ਦਾਤਾ ਕਰੇ ਸੋ ਦਾਤ ਨਾ ਭੁੱਖਾ ਤੱਸਿਆ, ਗੁਰਮੁਖ ਸਿਮਰਨ ਵਾਤ ਕਮਲ ਵੀ ਗੱਸਿਆ। ਕਹਿੰਦੇ ਜਿਹੜਾ ਮੁਸਾਫਰ ਹੁੰਦਾ ਹੈ ਨਾ, ਉਹ ਕਿਸੇ ਗੱਲ ਦਾ ਦਾਵਾ ਨਹੀਂ ਬਣਦਾ, ਉਹਨੂੰ ਪਤਾ ਵੀ ਸਵੇਰੇ ਚਲੇ ਜਾਣਾ ਹੈ। ਅਸੀਂ ਵੀ ਜੀਵਨ ਦੀ ਇੱਕ ਰਾਤ ਦੇ ਪ੍ਰਾਹੁਣੇ ਹੀ ਆਏ ਹਾਂ ਇੱਥੇ, ਏਕ ਰਹਿਣ ਕੇ ਪਾਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਵਰਤਨ ਵੈਰਾਗ ਰੱਖਣਾ ਹੈ, ਆਪਣੇ ਆਪ ਨੂੰ ਮੁਸਾਫਰ ਸਮਝ। ਇਹ ਦਰਵੇਸ਼ ਕਬੂਲ ਦਰਾ, ਜਿਹੜੇ ਕਹਿੰਦੇ ਇਸ ਤਰ੍ਹਾਂ ਦੇ ਦਰਵੇਸ਼ ਬਣ ਜਾਂਦੇ ਹਨ, ਉਹ ਫਿਰ ਅੱਲਾ ਦੇ ਦਰ ਦੇ ਉੱਪਰੋਂ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਹਨ।
1: ਸੱਚ ਨਵਾਜ ਯਕੀਨ ਮੁਸੱਲਾ,
0: ਉਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਇਹ ਕਹਿੰਦੇ ਨਿਵਾਜ ਹੈ। ਨਿਵਾਜਾਂ ਵੀ ਪੜ੍ਹਨੀਆਂ ਹਨ, ਕੋਈ ਮਨਾ ਨਹੀਂ ਕੀਤਾ ਗਿਆ, ਪਰ ਨਾਮ ਦੀ ਕਮਾਈ ਕਰਨੀ, ਅੱਲਾਹੂ ਅੱਲਾਹੂ ਦਾ ਜਪ ਕਰਨਾ। ਯਕੀਨ ਮੁਸੱਲਾ, ਕਹਿੰਦੇ ਪਰਮੇਸ਼ਰ ਦੇ ਵਿੱਚ ਭਰੋਸਾ ਰੱਖਣਾ, ਯਕੀਨ ਰੱਖਣਾ, ਇਹ ਮੁਸੱਲਾ ਵਿਛਾਉਣਾ ਹੈ। ਬਾਹਰ ਦੇ ਚਿੰਨ੍ਹ ਵੀ ਧਾਰਨ ਕਰਨੇ ਹਨ, ਅਤੇ ਜਿਹੜੀ ਰੂਹਾਨੀ ਗੱਲਾਂ ਹਨ ਉਹਨਾਂ ਦਾ ਵੀ ਧਿਆਨ ਰੱਖਣਾ। ਇਹ ਹੇਠਾਂ ਵਿਛਾਉਣ ਵਾਲਾ

0: ਹੈ ਇਹੋ ਹੀ ਮਸੀਤ ਬਣ ਜਾਵੇ। ਜਿਵੇਂ ਮਸੀਤ ਦੇ ਵਿੱਚੋਂ ਅੱਲਾਹੂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਤੇਰੇ ਰੋਮ ਰੋਮ ਦੇ ਵਿੱਚੋਂ ਅੱਲਾਹੂ ਅੱਲਾਹੂ ਦੀਆਂ ਆਵਾਜ਼ਾਂ ਆਉਣ, ਤੇਰੇ ਸਵਾਸ ਗਰਾਸ ਦੇ ਵਿੱਚੋਂ ਪਰਮੇਸ਼ਰ ਦੀਆਂ ਆਵਾਜ਼ਾਂ ਆਉਣ, ਤੇਰੀ ਦੇਹੀ ਮਸੀਤ ਬਣ ਜਾਵੇ, ਇਹ ਤੇਰਾ ਮਨ ਹੀ ਮੌਲਵੀ ਬਣ ਜਾਵੇ।
1: ਕਲਮ ਖੁਦਾਈ ਪਾਕ ਖਰਾ,
0: ਕਹਿੰਦੇ ਉਹ ਖੁਦਾ ਦੇ ਘਰ ਦੇ ਵਿੱਚ ਪਵਿੱਤਰ ਹੋ ਜਾਣਾ, ਇਹੀ ਕਹਿੰਦੇ ਅਸਲ ਦੇ ਵਿੱਚ ਕਲਮਾਂ ਪੜ੍ਹਨੀਆਂ ਹਨ।
1: ਸਰਾ ਸਰੀਅਤ ਲੇ ਘੁਮਾਵਹ,
0: ਫਿਰ ਜਿਵੇਂ ਚਾਰ ਚਰਨ ਮੰਨੇ ਗਏ ਹਨ, ਇੱਕ ਸ਼ਰੀਅਤ ਹੁੰਦੀ ਹੈ, ਇੱਕ ਤਰੀਕਤ ਹੁੰਦੀ ਹੈ, ਇੱਕ ਮਾਰਫਤ ਹੁੰਦੀ ਹੈ, ਇੱਕ ਹਕੀਕਤ ਹੁੰਦੀ ਹੈ, ਚਾਰ ਅਵਸਥਾਵਾਂ ਹਨ। ਜਿਵੇਂ ਸਿੱਖ ਜਗਤ ਦੇ ਵਿੱਚ ਇੱਕ ਜਗਿਆਸੂ ਹੁੰਦਾ ਹੈ ਜਿਹਨੇ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਦੂਸਰਾ ਫਿਰ ਸਾਧਕ ਬਣ ਜਾਂਦਾ ਹੈ, ਸਾਧਨਾ ਕਰਨ ਲੱਗ ਪੈਂਦਾ ਹੈ, ਨਿਤਨੇਮ ਕਰਨ ਲੱਗ ਪੈਂਦਾ ਹੈ, ਰਹਿਤਾਂ ਰੱਖਣ ਲੱਗ ਪੈਂਦਾ ਹੈ, ਤੀਸਰਾ ਅਭਿਆਸੀ ਹੁੰਦਾ ਹੈ, ਜ਼ੋਰਦਾਰ ਅਭਿਆਸ, ਡਟ ਕੇ ਅਭਿਆਸ, ਚੌਥਾ ਫਿਰ ਸਮਾਧੀ ਲੀਨ ਹੋ ਜਾਂਦਾ ਹੈ, ਗੱਲ ਖਤਮ। ਇਸੇ ਤਰ੍ਹਾਂ ਮਹਾਰਾਜ ਜੀ ਨੇ ਇਹ ਚਾਰ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਪਹਿਲੀ ਅਵਸਥਾ ਮਹਾਰਾਜ ਸਮਝਾਉਂਦੇ ਹਨ, ਸਰਾ ਸ਼ਰੀਅਤ, ਜਿਹੜੀ ਸ਼ਰੀਅਤ ਹੈ ਉਹਦੇ ਵਿੱਚ ਰਹਿਣਾ ਕਰ, ਜਿਹੜੇ ਇਸਲਾਮ ਦੇ ਅਸੂਲ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਕਰ।
1: ਤਰੀਕਤ ਤਰਕ ਖੋਜ ਟੋਲਾਵਹੁ,
0: ਫਿਰ ਦੂਸਰੀ ਜਿਹੜੀ ਤਰੀਕਤ ਹੈ ਉਹਦੇ ਨਾਲ ਕਹਿੰਦੇ ਤਰਕ ਕਰਕੇ ਵਿਚਾਰ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਣਾ ਕਰੋ, ਉਹਨੂੰ ਟੋਲਣਾ ਕਰੋ, ਕਿੱਥੇ ਕੁ ਹੈ।
1: ਮਾਰਫਤ ਮਨ ਮਾਹਰੋ ਅਬਦਾਲਾ,
0: ਤੀਸਰੀ ਅਵਸਥਾ ਜਿਹੜੀ ਹੈ ਅਬਦਾਲੀ ਫਕੀਰ, ਕਹਿੰਦੇ ਤੀਸਰੀ ਅਵਸਥਾ ਹੈ ਮਾਰਫਤ ਦੀ, ਇਹਦੇ ਵਿੱਚ ਕਹਿੰਦੇ ਆਪਣੇ ਮਨ ਨੂੰ ਮਾਰਨਾ ਕਰ, ਜਿੰਨਾ ਚਿਰ ਤੱਕ ਮਨ ਜੀਂਦਾ ਹੈ ਉਹਨਾਂ ਚਿਰ ਤੱਕ ਜੱਗ ਨਹੀਂ ਜਿੱਤਿਆ ਜਾਂਦਾ। ਵਿਦਵਾਨਾਂ ਦਾ ਕਥਨ ਹੈ ਨਾ, ਮਨ ਰਿਪ ਜੀਤਾ ਸਭ ਰਿਪ ਜੀਤੇ, ਫਿਰ ਫਰਮਾਉਂਦੇ ਹਨ ਮਨ ਰਿਪ ਜੀਤਾ ਸਭ ਰਿਚ ਜੀਤੇ। ਜਗਿਆਸੂ ਨੇ ਪੁੱਛਿਆ ਵੀ ਇੱਕੋ ਪੰਕਤੀ ਨੂੰ ਦੋ ਵਾਰੀ ਕਿਉਂ ਦੁਹਰਾਇਆ, ਕਹਿੰਦੇ ਜਿੰਨਾ ਚਿਰ ਤੱਕ ਮਨ ਰੂਪੀ ਰਿਪ ਦੁਸ਼ਮਣ ਜੀਂਦਾ ਹੈ ਨਾ, ਸਮਝ ਲਓ ਸਾਰੇ ਦੁਸ਼ਮਣ ਜਿਉਂਦੇ ਹਨ, ਪਤਾ ਨਹੀਂ ਕਦੋਂ ਹਮਲਾ ਕਰ ਦੇਣ, ਪਰ ਕਹਿੰਦੇ ਜਦੋਂ ਮਨ ਰਿਪ ਜੀਤਾ, ਜਦੋਂ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ, ਫਿਰ ਕਿਸੇ ਦੀ ਤਾਕਤ ਨਹੀਂ ਰਹਿ ਜਾਂਦੀ, ਫਿਰ ਸਾਰੇ ਦੁਸ਼ਮਣਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਈਦੀ ਹੈ, ਸਾਰੇ ਸੰਸਾਰ ਨੂੰ ਹੀ ਜਿੱਤ ਲਈਦਾ ਹੈ। ਇਸ ਕਰਕੇ ਤੀਸਰੀ ਅਵਸਥਾ ਹੈ ਆਪਣੇ ਮਨ ਨੂੰ ਮਾਰਨਾ ਕਰ। ਫਿਰ ਕਹਿੰਦੇ ਜਿਹੜੀ ਦੂਸਰੀ ਭਿਆਨਕ ਮੌਤ ਹੈ ਨਾ, ਉਹ ਨਹੀਂ ਆਵੇਗੀ।
1: ਮਿਲੋ ਹਕੀਕਤ ਜਿੱਤ ਫਿਰ ਨਾ ਮਰਾ,
0: ਚੌਥੀ ਅਵਸਥਾ ਦੇ ਵਿੱਚ ਪਹੁੰਚ ਜਾਵੇਗਾ, ਹਕੀਕਤ ਦੇ ਵਿੱਚ ਜੁੜ ਜਾਵੇਗਾ, ਅੱਲਾਹ ਦੇ ਨਾਲ ਸਮਾਧੀ ਲੱਗ ਜਾਵੇਗੀ, ਨਿਰਵਿਕਲਪ ਸਮਾਧੀ ਦੇ ਵਿੱਚ ਪਹੁੰਚ ਜਾਵੇਗਾ। ਫਿਰ ਕਹਿੰਦੇ ਮੌਤ ਤੇਰੇ

0: ਸਾਹਿਬਾਂ ਨੂੰ ਪੜ੍ਹਨਾ ਹੈ, ਉਹਦੀ ਵਿਚਾਰ ਕਰਨੀ ਹੈ, ਦਿਲ ਦੇ ਵਿੱਚ ਵੀ ਕੀ ਆਖਦੇ ਹਨ, ਕੀ ਸਿੱਖਿਆ ਦਿੱਤੀ ਹੈ।
1: ਦਸ ਔ ਰਾਤ ਰੱਖੋ ਬਦ ਰਾਹੀ,
0: ਜਿਹੜੇ ਦਸ ਇੰਦਰੇ ਹਨ, ਜਿਹੜੇ ਬਦ ਰਾਹ ਖੋਟੇ ਰਾਹ ਦੇ ਉੱਪਰ ਚੱਲਦੇ ਰਹਿੰਦੇ ਹਨ, ਅੱਖਾਂ ਪਰਾਇਆ ਰੂਪ ਵੇਖਦੀਆਂ ਹਨ, ਕੰਨ ਨਿੰਦਿਆ ਚੁਗਲੀ ਸੁਣਦੇ ਹਨ, ਜ਼ਬਾਨ ਨਿੰਦਿਆ ਚੁਗਲੀ ਕਰਦੀ ਹੈ, ਇਹਨਾਂ ਇੰਦਰੀਆਂ ਨੂੰ ਬਦ ਰਾਹ ਤੋਂ ਭੈੜੇ ਰਾਹ ਤੋਂ ਰੋਕਣਾ ਕਰ।
1: ਪੰਚ ਮਰਦ ਸਿਦਕਲੇ ਬਾਧ ਖੈਰ ਸਬੂਰੀ ਕਬੂਲ ਪਰਾ,
0: ਜਿਹੜੇ ਪੰਜ ਮਰਦ ਪੰਜ ਵਿਕਾਰ ਹਨ, ਕਾਮ ਕਰੋ ਲੋਹ ਮੋਹੰਕਾਰ, ਉਹਨਾਂ ਨੂੰ ਬੰਨਣਾ ਕਰ, ਕਾਬੂ ਕਰ, ਅਤੇ ਕਹਿੰਦੇ ਖੈਰ ਤੋਂ ਭਾਵ ਹੈ ਫਿਰ ਦਾਨ ਵੀ ਦਿਆ ਕਰ। ਇਹ ਨੀ ਵੀ ਜਿੰਨੇ ਕਮਾਏ ਸਾਰੇ ਖਾ ਹੀ ਲਏ, ਲੋੜਵੰਦਾਂ ਦਾ ਵੀ ਸਹਾਰਾ ਬਣਿਆ ਕਰ, ਕੁਝ ਵੰਡਿਆ ਵੀ ਕਰ। ਕਹਿੰਦੇ ਫਿਰ ਸਬੂਰੀ ਤੋਂ ਭਾਵ ਵੀ ਸਬਰ ਸੰਤੋਖ ਰੱਖਿਆ ਕਰ ਆਪਣੇ ਜੀਵਨ ਦੇ ਵਿੱਚ। ਇਹ ਨਾ ਕਿਹਾ ਕਰ ਵੀ ਨਹੀਂ ਵੀ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ, ਕਦੇ ਸੰਤੁਸ਼ਟੀ ਵੀ ਜ਼ਾਹਰ ਕਰਿਆ ਕਰ, ਹੇ ਅੱਲਾ ਬੜਾ ਦਿੱਤਾ ਈ ਤੂੰ, ਹੁਣ ਆਪਣਾ ਨਾਮ ਦੇ, ਨਾਮ ਦੇ ਨਾਲ ਜੋੜ। ਕਹਿੰਦੇ ਇਸ ਤਰ੍ਹਾਂ ਫਿਰ ਕਬੂਲ ਪੈ ਜਾਏਗਾ ਅੱਲਾ ਦੀ ਦਰਗਾਹ ਦੇ ਵਿੱਚ।
1: ਮੱਕਾ ਮੇਹਰ ਰੋਜਾ ਪੈ ਖਾਕਾ,
0: ਮੱਕਾ ਕੀ ਹੈ, ਕਹਿੰਦੇ ਤੂੰ ਦੂਸਰਿਆਂ ਦੇ ਉੱਪਰ ਮਿਹਰ ਕਰਿਆ ਕਰ, ਦਇਆ ਕਰਿਆ ਕਰ। ਸਮਾਂ ਸੀਮਿਤ ਹੈ ਸਾਧ ਸੰਗਤ ਜੀ, ਅਰਥ ਵੀ ਕਰਨੇ ਹਨ, ਨਾਲ ਪ੍ਰਮਾਣ ਵੀ ਕੋਈ ਨਾ ਕੋਈ ਆ ਜਾਂਦਾ ਹੈ। ਬੀਬੀ ਰਾਬੀਆ ਸੀ ਨਾ ਸਾਧ ਸੰਗਤ ਜੀ, ਹੱਜ ਕਰਨ ਵਾਸਤੇ ਗਈ, ਰਸਤੇ ਦੇ ਵਿੱਚ ਕੁੱਤੀ ਦੇ ਬੱਚੇ ਜਿਹੜੇ ਸਨ ਉਹ ਪਿਆਸੇ ਵਿਲਕ ਰਹੇ ਸਨ। ਉਹਨੇ ਆਪਣੇ ਕੇਸਾਂ ਦੇ ਨਾਲ ਆਪਣੀ ਚੁੰਨੀ ਬੰਨ ਕੇ ਖੂਹ ਦੇ ਵਿੱਚ ਲਮਕ ਕੇ ਚੁੰਨੀ ਗਿੱਲੀ ਕਰਕੇ ਉਹਦੇ ਬੱਚਿਆਂ ਦੇ ਮੁੱਖ ਦੇ ਵਿੱਚ ਪਾਣੀ ਪਾਇਆ। ਕਹਿੰਦੇ ਜਿਹੜਾ ਮੱਕਾ ਸੀ ਨਾ, ਸੱਠ ਖੋ ਅੱਗੋਂ ਆਈ ਆ ਕੇ ਉਹਨੂੰ ਆ ਕੇ ਉੱਥੇ ਹੀ ਦਰਸ਼ਨ ਦੇ ਦਿੱਤੇ। ਆਖਣ ਲੱਗੀ ਹਾਜੀਓ ਮੇਰਾ ਤਾਂ ਇੱਥੇ ਹੀ ਹਜ ਹੋ ਗਿਆ। ਆਖਣ ਲੱਗੇ ਤੇਰਾ ਕਿਵੇਂ ਹੋ ਗਿਆ? ਕਹਿੰਦੇ ਮੱਕੇ ਨੇ ਇੱਥੇ ਹੀ ਦਰਸ਼ਨ ਦੇ ਦਿੱਤੇ ਹਨ। ਵਿਦਵਾਨਾਂ ਨੇ ਲਿਖਿਆ ਹੈ, ਸਿਰ ਕੀ ਸੋਭ ਉਤਾਰ ਕੈ ਚੀਨਿਓ ਆਤਮ ਰਾਮ, ਸਾਠ ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਕਿਸੇ ਤੇ ਦਇਆ ਕਰਿਆ ਕਰ, ਕਠੋਰ ਨਾ ਬਣਿਆ ਰਿਹਾ ਕਰ, ਤਰਸ ਕਰਿਆ ਕਰ, ਫਿਰ ਵੇਖੀ ਪਰਮੇਸ਼ੁਰ ਕਿਵੇਂ ਖੁਦਾ ਪ੍ਰਸੰਨ ਹੁੰਦਾ ਹੈ। ਰੋਜਾ ਪੈ ਖਾਕਾ, ਕਹਿੰਦੇ ਫਿਰ ਰੋਜੇ ਜਿਹੜੇ ਹਨ, ਆਪਣੇ ਆਪ ਨੂੰ ਖਾਕ ਸਮਝਣਾ, ਮਿੱਟੀ ਸਮਝਣਾ, ਇਹ ਰੋਜੇ ਰੱਖਣੇ ਹਨ।
1: ਪਿਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ,
0: ਕਹਿੰਦੇ ਆਪਣੇ ਪੀਰ ਦੇ ਆਪਣੇ ਮੁਰਸ਼ਦ ਦੇ ਬਚਨਾਂ ਦੇ ਉੱਪਰ ਪਹਿਰਾ ਦੇਣਾ ਪੱਕੇ ਤੌਰ ਤੇ। ਕਹਿੰਦੇ ਦੇ ਦੇਵੇਂਗਾ ਨਾ, ਉੱਥੇ ਪਿਸਤ ਮਿਲ ਜਾਵੇਗੀ, ਫਿਰ ਕਿਤੇ ਭੱਜਣ ਦੀ ਲੋੜ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਣੀ ਰਹੇ ਆਖਿਆ ਸੋਈ ਸਿੱਖ ਮੇਰਾ। ਉਹ ਸਾਹਿਬ ਮੈਂ ਉਸਕਾ ਚੇਰਾ, ਕਹਿੰਦੇ ਮੈਂ ਉਹਦਾ ਪਹਿਰੇਦਾਰ ਬਣ ਜਾਵਾਂਗਾ ਜਿਹੜੀ ਮੇਰੀ ਰਹਿਤ ਰੱਖੇਗਾ। ਕਿਤੇ ਦੂਰ ਨਹੀਂ ਪਰਮੇਸ਼ਰ, ਗੁਰੂ ਦੂਰ ਨਹੀਂ। ਕਹਿੰਦੇ ਆਪਣੇ ਮੁਰਸ਼ਦ ਦੀ ਆਗਿਆ ਦੇ ਵਿੱਚ

0: ਪ੍ਰਮਾਣ ਦਿੱਤੇ ਜਾਂਦੇ ਹਨ ਵੀ ਅੱਲਾਹ ਦੀ ਦਰਗਾਹ ਦੇ ਵਿੱਚ ਹੂਰਾਂ ਮਿਲਦੀਆਂ ਹਨ, ਇਹ ਬਾਹਰੀ ਪ੍ਰਮਾਣ ਦਿੱਤੇ ਜਾਂਦੇ ਹਨ। ਅਸਲੀਅਤ ਕੁਝ ਹੋਰ ਹੁੰਦੀ ਹੈ। ਅਸਲੀਅਤ ਇਹ ਹੈ ਕਿ ਅੱਲਾਹ ਦੀ ਦਰਗਾਹ ਦੇ ਵਿੱਚ ਜਿਹੜਾ ਅੱਲਾਹ ਵਾਹਿਗੁਰੂ ਪਰਮੇਸ਼ਰ ਖੁਦਾ ਹੈ ਨਾ, ਜਦ ਉਹਦਾ ਦਰਸ਼ਨ ਹੁੰਦਾ ਹੈ, ਲੱਖਾਂ ਹੂਰਾਂ ਵੀ ਉਹਦੀ ਕੀ ਬਰਾਬਰੀ ਕਰ ਸਕਦੀਆਂ ਹਨ। ਇੰਨਾ ਸੋਹਣਾ ਹੈ, ਇੰਨਾ ਸੁੰਦਰ ਹੈ, ਮੋਇਆ ਜਾਵੇਗਾ ਦੇਖ ਕੇ ਉਹਦੇ ਵੱਲ। ਫਿਰ ਕਹਿੰਦੇ ਜਿਵੇਂ ਬਾਹਰ ਤੂੰ ਅਤਰ ਫਲੇਲ ਆਦਿਕ ਮਲਦਾ ਹੈ ਨਾ, ਲਾਉਣਾ ਹੈ ਨਾ, ਜਦ ਤੂੰ ਅੰਤਰਮੁਖ ਹੋ ਗਿਆ, ਜੁੜ ਗਿਆ, ਤੇਰੇ ਸਰੀਰ ਦੇ ਵਿੱਚੋਂ ਐਸੀਆਂ ਸੁਗੰਧੀਆਂ ਨਿਕਲਣ ਲੱਗ ਪੈਣਗੀਆਂ, ਬਾਹਰ ਦੇ ਅਤਰ ਲਾਉਣ ਦੀ ਲੋੜ ਹੀ ਨਹੀਂ ਰਹਿ ਜਾਵੇਗੀ। ਜੀਭ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ। ਇਹ ਬੰਦਗੀ ਨੂੰ ਹੀ ਆਪਣਾ ਹੁਜਰਾ ਬਣਾਉਣਾ ਕਰ।
1: ਸੱਚ ਕਮਾਵੈ ਸੋਈ ਕਾਜੀ,
0: ਜੋ ਸੱਚ ਦੀ ਕਮਾਈ ਕਰਦਾ ਹੈ ਉਹੀ ਅਸਲ ਦੇ ਵਿੱਚ ਕਾਜੀ ਹੈ।
1: ਜੋ ਦਿਲ ਸੋਧੈ ਸੋਈ ਹਾਜੀ,
0: ਜਿਹੜਾ ਦਿਲ ਨੂੰ ਸੋਧ ਲੈਂਦਾ ਹੈ, ਔਗਣਾਂ ਨੂੰ ਦੂਰ ਕਰ ਲੈਂਦਾ ਹੈ, ਉਹੀ ਅਸਲ ਦੇ ਵਿੱਚ ਹਾਜੀ ਹੈ, ਉਹਨੇ ਹੱਜ ਕਰ ਲਿਆ ਸਮਝ ਲੋ।
1: ਸੋ ਮੁੱਲਾ ਮਲ ਊਨ ਨਵਾਰੈ,
0: ਜਿਹਨੇ ਆਪਣੀਆਂ ਕਮੀਆਂ ਨੂੰ ਦੂਰ ਕਰ ਲਿਆ, ਉਹੀ ਅਸਲ ਦੇ ਵਿੱਚ ਮੁੱਲਾ ਹੈ।
1: ਸੋ ਦਰਵੇਸ਼ ਜਿਸ ਸਿਫਤ ਧਰਾ,
0: ਜਿਹੜੇ ਪਰਮੇਸ਼ਰ ਦੀ ਅੱਲਾਹ ਦੀ ਸਿਫਤ ਸਲਾਹ ਕਰਦੇ ਹਨ, ਉਹੀ ਅਸਲ ਦੇ ਵਿੱਚ ਦਰਵੇਸ਼ ਹਨ, ਸਦਾ ਹੀ ਕਰਦੇ ਰਹਿੰਦੇ ਹਨ।
1: ਸਭੇ ਵਕਤ ਸਭੇ ਕਰ ਵੇਲਾ,
0: ਭਾਵੇਂ ਬੜਾ ਯੋਗ ਸਮਾਂ ਹੈ, ਅਰਲ ਸੁਬਾਹ ਅੰਮ੍ਰਿਤ ਵੇਲੇ ਉੱਠ ਕੇ ਅੱਲਾਹ ਦੀ ਇਬਾਦਤ ਕਰਨੀ, ਪਰ ਕਹਿੰਦੇ ਸਦਾ ਹੀ ਅੰਮ੍ਰਿਤ ਵੇਲਾ ਹੈ, ਜੇ ਤੂੰ ਸਦਾ ਹੀ ਪਰਮੇਸ਼ਰ ਦੀ ਅੱਲਾਹ ਦੀ ਇਬਾਦਤ ਕਰਿਆ ਕਰ, ਜਦੋਂ ਵੀ ਕਰੇਗਾ ਉਦੋਂ ਹੀ ਅੰਮ੍ਰਿਤ ਵੇਲਾ ਬਣ ਜਾਵੇਗਾ, ਅਲਨ ਸੁਬਾਹ ਬਣ ਜਾਵੇਗੀ।
1: ਖਾਲਕ ਜਾਦ ਦਿਲੈ ਮਹਿ ਮੌਲਾ,
0: ਉਸ ਮੌਲਾ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਹੀ ਖਲਕ ਦੇ ਵਿੱਚ ਜਿਹੜਾ ਵਸਣ ਵਾਲਾ ਖਾਲਕ ਹੈ ਉਹਨੂੰ ਯਾਦ

0: ਹੈ ਕਿ ਵਾਹਿਗੁਰੂ ਦੀ ਯਾਦ ਵੀ ਚੱਲੇ। ਇਹ ਨੇ ਵੀ ਮਾਲਾ ਦੇ ਮਣਕੇ ਫਿਰਦੇ ਜਾਣ, ਸੁਰਤ ਹੋਵੇ ਹੁਣ ਮੈਂ ਬਿਜਲੀ ਦਾ ਬਿੱਲ ਤਾਰਨਾ ਹੈ, ਹੁਣ ਮੈਂ ਬੱਚਿਆਂ ਨੂੰ ਸਕੂਲੇ ਛੱਡਣ ਜਾਣਾ ਹੈ, ਸੌਦਾ ਲੈਣ ਜਾਣਾ, ਧਿਆਨ ਉੱਧਰ ਨਾ ਹੋਵੇ। ਜੇ ਮਣਕੇ ਫਿਰਦੇ ਹਨ ਤਾਂ ਸੁਰਤ ਵੀ ਪਰਮੇਸ਼ਰ ਦੇ ਨਾਲ ਜੁੜੇ, ਇਹ ਤਸਬੀਹ ਹੈ। ਅਤੇ ਜਿਹੜੇ ਦਾਸ ਇੰਦਰੇ ਹਨ ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਸੁਨਤ ਸੀਲ ਬੰਧਾਨ ਬਰਾ ਕਹਿੰਦੇ। ਸੁਨਤ ਇਹ ਹੈ ਕਿ ਜਿਹੜੇ ਔਗਣ ਹਨ, ਵਿਸ਼ੇ ਵਿਕਾਰ ਹਨ, ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਉਹਨਾਂ ਨੂੰ ਕਾਬੂ ਕਰਨਾ।
1: ਦਿਲ ਮਹਿ ਜਾਨੋ ਸਭ ਫਿਲ ਹਾਲਾ,
0: ਦਿਲ ਦੇ ਵਿੱਚ ਸਦਾ ਵਾਸਤੇ ਹੀ ਕਹਿੰਦੇ ਜਾਨਣਾ ਕਰ ਵੀ ਜਗਤ ਦੇ ਵਿੱਚ ਅਸੀਂ ਫਿਲਹਾਲ ਹੀ ਹਾਂ, ਪਤਾ ਨੀ ਕਿਹੜੇ ਵੇਲੇ ਨੰਬਰ ਆ ਜਾਵੇ, ਵਾਰੀ ਆ ਜਾਵੇ, ਸਦਾ ਵਾਸਤੇ

0: ਪ੍ਰਾਵ ਸਾਰੇ ਫਾਨੀ ਹਨ, ਨਾਸ਼ਵਾਨ ਹਨ, ਇਹਨਾਂ ਨੇ ਬੈਠ ਨਹੀਂ ਰਹਿਣਾ ਹੈ। ਇੱਕ ਮੁਕਾਮ ਸਦਾ ਵਾਸਤੇ ਜੇ ਕਿਸੇ ਦਾ ਰਾਜ ਹੈ ਤਾਂ ਅੱਲਾ ਦਾ ਹੀ ਹੈ, ਪਰਮੇਸ਼ਰ ਦਾ ਹੀ ਹੈ। ਵਾਹਿਗੁਰੂ ਸਦਾ ਵਾਸਤੇ ਰਹਿੰਦਾ ਹੈ।
1: ਅਵਲ ਸਿਫਤ ਦੂਜੀ ਸਾਬੂਰੀ।
0: ਫਿਰ ਜਿਹੜੀਆਂ ਪੰਜ ਨਮਾਜ਼ਾਂ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਪਹਿਲੀ ਜਿਹੜੀ ਨਮਾਜ਼ ਹੈ, ਕਹਿੰਦੇ ਉਹ ਜੇਕਰ ਤੂੰ ਨਮਾਜ਼ ਕਰਦਾ ਹੈ ਤਾਂ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ ਅੱਲਾ ਦੀ। ਦੂਸਰੀ ਜਿਹੜੀ ਹੈ ਸਬੂਰੀ ਹੈ, ਸਬਰ ਸੰਤੋਖ ਰੱਖਿਆ ਕਰ, ਲਾਲਚੀ ਨਾ ਬਣ, ਲਾਲਚ ਦਾ ਤਿਆਗ ਕਰ।
1: ਤੀਜੇ ਹਲੇਮੀ ਚੌਥਾ ਖੈਰੀ।
0: ਤੀਸਰਾ ਜਿਹੜੀ ਕਹਿੰਦੇ ਨਮਾਜ਼ ਹੈ, ਜਿੱਥੇ ਨਮਾਜ਼ ਪੜ੍ਹਨੀ ਹੈ ਉੱਥੇ ਹਲੀਮੀ ਦੇ ਵਿੱਚ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ ਹੈ, ਇਹ ਸੰਤਾਂ ਦਾ ਗਹਿਣਾ ਹੁੰਦੀ ਹੈ। ਜਿਉ ਲਾਹੌੜੀ ਚੀ ਚੁੰਗਲੀ, ਪਹਿਦੀ ਛਾਪ ਮਿਲੀ ਵਡਿਆਈ, ਲਾਹੌੜੀ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਨਿਮਰਤਾ ਦੇ ਵਿੱਚ ਰਹਿਣਾ ਹੈ। ਅਤੇ ਚੌਥੇ ਖੈਰੀ, ਕਹਿੰਦੇ ਜਿਹੜੀ ਚੌਥੀ ਨਮਾਜ਼ ਜਿੱਥੇ ਪੜ੍ਹਨੀ ਉੱਥੇ ਕੁਝ ਖੈਰਾਤ ਦਾਨ ਵੀ ਦੇਣਾ ਹੈ, ਗਰੀਬਾਂ ਦਾ ਸਹਾਰਾ।

ਹੈ ਉਹ ਪੰਜਾਂ ਨੂੰ ਇੱਕ ਥਾਂ ਤੇ ਪੰਜ ਵਿਕਾਰਾਂ ਨੂੰ ਰੋਕ ਕੇ ਰੱਖਣਾ। ਇਹ ਕਹਿੰਦੇ ਪੰਜ ਵਕਤ ਦੀ ਅਪਰਪਰਾ ਬੇਅੰਤ ਜੋ ਪਰਮੇਸ਼ੁਰ ਖੁਦਾ ਹੈ ਉਹਦੀਆਂ

0: ਜਾਣਨਾ ਵਜ਼ੀਫਾ ਤੋਂ ਭਾਵ ਹੈ ਸਦਾ ਹੀ ਹਾਜ਼ਰ ਨਾਜ਼ਰ ਜਾਣਨਾ ਕਰ, ਕਦੇ ਵਾਸਤੇ ਲਿਵ ਟੁੱਟੇ ਨਾ ਜੁੜੀ ਰਹੇ।
1: ਬਦ ਅਮਲ ਛੋੜ ਕਰੋ ਹੱਥ ਕੂਜਾ,
0: ਜਿਹੜੇ ਕਹਿੰਦੇ ਬਦ ਅਮਲ ਭੈੜੇ ਔਗਣ ਹਨ ਉਹਨਾਂ ਦਾ ਤਿਆਗ ਕਰਨਾ ਇਹ ਹੱਥ ਦੇ ਵਿੱਚ ਪਿਆਲਾ ਪਕੜਨਾ ਕੂਜਾ ਪਕੜਨਾ ਹੈ।

ਇਹ ਉਹ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਨਾ, ਆਦਰ ਯੋਗ ਜਾਣਨਾ, ਆਪਣੇ ਆਪ ਨੂੰ ਖਰਾ ਪਵਿੱਤਰ ਬਣਾ ਦੇਣਾ, ਇਹ ਜਿਹੜੇ ਫਕੀਰ ਲੋਕ ਸਿੰਘੀ ਆਦਿਕ ਵਜਾਉਂਦੇ ਹਨ ਬੁਰਗੂ ਨੂੰ ਆਖਦੇ ਹਨ। ਸਮਝ ਲਓ ਵੀ ਸਿੰਘੀ ਵਜਾਉਣੀ ਹੈ, ਭਾਵ ਕਿ ਫਿਰ ਬਾਂਗਾਂ ਦੇਣ ਦੀ ਲੋੜ ਹੀ ਨਹੀਂ ਰਹਿ ਜਾਵੇਗੀ। ਜਿੱਥੇ ਬਾਹਰ ਦੀਆਂ ਬਾਂਗਾਂ ਦੇਣ, ਜਿੱਥੇ ਖਲੋਵੇਂਗਾ ਨਾ, ਉੱਥੇ ਤੂੰ ਅੱਲਾ ਦੇ ਨਾਲ ਜੋੜ ਦੇਵੇਂਗਾ। ਜਿੱਧਰੋਂ ਦੀ ਲੰਘ ਜਾਵੇਗਾ, ਖੁਦਾ ਦੇ ਨਾਲ ਜੋੜ ਦੇਵੇਂਗਾ। ਤੇਰੀ ਕੀਰਤੀ ਦੀ ਸਿੰਘੀ

0: ਜਦ ਆਪਣੇ ਮੁਰਸ਼ਦ ਦੀ ਆਗਿਆ ਦੇ ਵਿੱਚ ਚੱਲੇਗਾ, ਕਹਿੰਦੇ ਫਿਰ ਜਿਹੜਾ ਅਜ਼ਰਾਇਲ ਫਰਿਸ਼ਤਾ ਹੈ ਨਾ, ਉਹ ਤੈਨੂੰ ਫੜ ਕੇ ਦੋਜਕ ਵਿੱਚ ਨਹੀਂ ਖੜੇਗਾ, ਫਿਰ ਨਹੀਂ ਤੇਰੇ ਕੋਲ ਆਵੇਗਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਉੱਥੇ ਅਜ਼ਰਾਇਲ ਦਾ ਕੋਈ ਕੰਮ ਨਹੀਂ, ਉੱਥੇ ਦੂਤਾਂ ਦਾ ਕੋਈ ਕੰਮ ਨਹੀਂ ਹੈ।
1: ਕਾਇਆ ਕਿਰਦਾਰ ਔਰਤ ਜਾ ਕੀਨਾ,
0: ਆਪਣੇ ਜੀਵਨ ਦਾ ਕਿਰਦਾਰ ਉੱਚਾ ਬਣਾ, ਇਹਨੂੰ ਆਪਣੀ ਔਰਤ ਜਾਨਣਾ ਕਰ।
1: ਰੰਗ ਤਮਾਸ਼ੇ ਮਾਣ ਹਕੀਨਾ,
0: ਇਸ ਕਾਇਆ ਦੇ ਨਾਲ ਮਿਲ ਕੇ ਕਹਿੰਦੇ ਰਸ ਮਾਨਣਾ ਕਰ।
1: ਨਾ ਪਾਕ ਪਾਕ ਕਰ ਹਦੂਰ ਹਦੀਸਾ,
0: ਜੋ ਨਾ ਪਾਕ ਅਪਵਿੱਤਰ ਜੀਵਨ ਹੈ ਇਹਨੂੰ ਪਾਕ ਪਵਿੱਤਰ ਬਣਾ ਲੈ, ਅਤੇ ਵਾਹਿਗੁਰੂ ਪਰਮੇਸ਼ਰ ਦੀ ਹਾਜ਼ਰੀ ਦੇ ਵਿੱਚ ਰਹਿਣਾ ਕਰਿਆ ਕਰ। ਕਹਿੰਦੇ ਇਹ ਹਦੀਸ ਪੜਨ ਦੀ ਜੋ ਦੀ ਤਰ੍ਹਾਂ ਹੈ, ਜਿੱਥੇ ਹਦੀਸਾਂ ਦੀ ਤਲਾਵਤ ਕਰਨੀ, ਉੱਥੇ ਵਾਹਿਗੁਰੂ ਨੂੰ ਖੁਦਾ ਨੂੰ ਹਾਜ਼ਰ ਨਾਜ਼ਰ ਜਾਨਣਾ ਹੈ, ਦੇਖ ਰਿਹਾ ਹੈ ਸਾਰੇ ਪਾਸੇ ਹੀ। ਅਤੇ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰਹਿਣਾ ਹੈ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਹੈ, ਸਿਰ ਦੇ ਉੱਪਰ ਦਸਤਾਰ ਸਜਾ ਕੇ ਰੱਖਣੀ ਹੈ, ਮੁਸਲਮਾਨ ਨੂੰ ਆਗਿਆ ਹੈ। ਕਿਉਂਕਿ ਮੁਹੰਮਦ ਸਾਹਿਬ ਸਾਬਤ ਸੂਰਤ ਸਨ, ਆਪਣੇ ਸੀਸ ਦੇ ਉੱਪਰ ਦਸਤਾਰ ਵੀ ਸਜਾਇਆ ਕਰਦੇ ਸਨ। ਸਿੱਖ ਵਾਸਤੇ ਵੀ ਇਹ ਹੁਕਮ ਹੈ ਸਾਧ ਸੰਗਤ ਜੀ, ਗੁਰੂ ਦਾ ਰਹਿਤ ਨਾਮਿਆਂ ਦੇ ਵਿੱਚ ਬਚਨ ਹਨ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਲਹੈ ਕਾਫਰ ਕੁੱਤਾ ਸ਼ੈਤਾਨ। ਇਸ ਕਰਕੇ ਸਾਬਤ ਸੂਰਤ ਰਹਿਣਾ, ਸਿਰ ਤੇ ਦਸਤਾਰ ਸਜਾ ਕੇ ਰੱਖਣੀ ਹੈ।
1: ਸਾਬਤ ਸੂਰਤ ਦਰਸਾਰ ਸਿਰਾ,
0: ਸੀਸ ਦੇ ਉੱਪਰ ਦਸਤਾਰ ਸਜਾ ਕੇ ਰੱਖਣੀ, ਨੰਗੇ ਸਿਰ ਨਹੀਂ ਰਹਿਣਾ ਹੈ।
1: ਮੁਸਲਮਾਨ ਮੋਮ ਦਿਲ ਹੋਵੇ,
0: ਜਿਹੜਾ ਮੁਸਲਮਾਨ ਹੈ ਉਹ ਦਰਵਣ ਵਾਲਾ ਉਹਦਾ ਦਿਲ ਚਾਹੀਦਾ ਹੈ, ਮੋਮ ਨਰਮ ਦਿਲ ਹੋਣਾ ਚਾਹੀਦਾ ਹੈ।
1: ਅੰਤਰ ਕੀ ਮਲ ਦਿਲ ਤੇ ਧੋਵੇ,
0: ਜਿਹੜੀ ਅੰਦਰ ਦੀ ਲੱਗੀ ਹੋਈ ਮੈਲ ਹੈ ਨਾ, ਉਹਨੂੰ ਧੋ ਦੇਣਾ ਚਾਹੀਦਾ ਹੈ, ਭਜਨ ਕਰ ਕਰਕੇ, ਬੰਦਗੀ ਕਰ ਕਰਕੇ।
1: ਦੁਨੀਆਂ ਰੰਗ ਨਾ ਆਵੇ ਨੇੜੇ,
0: ਦੁਨੀਆਂ ਦੇ ਰੰਗ ਤਮਾਸ਼ੇ ਜਿਹੜੇ ਹਨ ਉਹ ਪ੍ਰਭਾਵਿਤ ਨਾ ਕਰ ਸਕਣ।
1: ਜਿਉਂ ਕੁਸਮ ਪਾਟ ਘਿਓ ਪਾਗ ਹਰਾ,
0: ਇਹਨਾਂ ਆਪਣੇ ਆਪ ਨੂੰ ਪਵਿੱਤਰ ਬਣਾ ਲੈ, ਜਿਵੇਂ ਉਦਾਹਰਣਾਂ ਦਿੰਦੇ ਹਨ, ਕੁਸਮ ਤੋਂ ਭਾਵ ਹੈ ਜਿਵੇਂ ਫੁੱਲ ਬੜੇ ਪਵਿੱਤਰ ਹਨ, ਪਾਟ ਪਸ਼ਮੀਨਾ ਬੜਾ ਪਵਿੱਤਰ ਹੈ, ਘਿਓ ਬੜਾ ਪਵਿੱਤਰ ਹੈ, ਅਤੇ ਕਹਿੰਦੇ ਹਰਾ ਤੋਂ ਭਾਵ ਹੈ ਕਿ ਜਿਹੜੀ ਹਿਰਨ ਦੀ ਖੱਲ ਹੈ ਉਹਨੂੰ ਵੀ ਮਹਾਤਮਾ ਪਵਿੱਤਰ ਜਾਣ ਕੇ ਆਪਣੇ ਹੇਠਾਂ ਵਿਛਾਉਂਦੇ ਹਨ। ਇਹ ਸਾਰੀਆਂ ਚੀਜ਼ਾਂ ਪਵਿੱਤਰ

0: ਸੂਰਮਾ ਹੈ ਮਰ ਜੀਵੜਾ ਹੈ ਉਹੀ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਦਾ ਹੈ ਲੱਕ ਬੰਨਦਾ ਹੈ
1: ਕੋਈ ਸੇਖ ਮਸਾਇਕ ਹਾਜੀ
0: ਵੱਡਾ ਸੇਖ ਹੈ ਮਸਾਇਕ ਹੈ ਹਾਜੀ ਹੱਜ ਕਰਨ ਵਾਲਾ ਹੈ
1: ਸੋ ਬੰਦਾ ਜਿਸ ਨਜ਼ਰ ਨਰਾ
0: ਉਹੀ ਰੱਬ ਦਾ ਖੁਦਾ ਦਾ ਬੰਦਾ ਹੈ ਜਿਸ ਦੇ ਉੱਪਰ ਖੁਦਾ ਦੀ ਨਜ਼ਰ ਪੈ ਜਾਵੇ
1: ਕੁਦਰਤ ਕਾਦਰ ਕਰਨ ਕਰੀਮਾ
0: ਉਹ ਕਾਦਰ ਜਿਹੜਾ ਹੈ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਬਖਸ਼ਿਸ਼ ਕਰਨ ਵਾਲਾ ਸਾਰੇ ਕਾਰਨਾਂ ਨੂੰ ਕਰਨ ਵਾਲਾ
1: ਸਿਫਤ ਮੁਹੱਬਤ ਅਥਾਹ ਰਹੀਮਾ
0: ਵਾਹਿਗੁਰੂ ਪਰਮੇਸ਼ਰ ਜੋ ਅਥਾਹ ਹੈ ਉਹਦੀ ਸਿਫਤ ਸਲਾਹ ਕਰਿਆ ਕਰ ਉਹਦੇ ਨਾਲ ਪ੍ਰੇਮ ਕਰਿਆ ਕਰ ਮੁਹੱਬਤ ਕਰਿਆ ਕਰ
1: ਹੱਕ ਹੁਕਮ ਸੱਚ ਖੁਦਾਇਆ
0: ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਿਆ ਕਰ ਇਹੀ ਸੱਚ ਦੇ ਉੱਪਰ ਨਾਮ ਦੀ ਕਮਾਈ ਕਰਿਆ ਕਰ
1: ਬੁੱਝ ਨਾਨਕ ਬੰਦ ਖਲਾਸ ਤਰਾ
0: ਇਸ ਤਰ੍ਹਾਂ ਜੇਕਰ ਉਸ ਤੂੰ ਖੁਦਾ ਨੂੰ ਜੇਕਰ ਤੂੰ ਬੁੱਝ ਲਵੇਗਾ ਉਹਦੇ ਨਾਲ ਜੁੜ ਜਾਵੇਗਾ ਫਿਰ ਕਹਿੰਦੇ ਸੰਸਾਰ ਦੇ ਵਿੱਚ ਤੇਰੀ ਸਦਾ ਵਾਸਤੇ ਬੰਦ ਖਲਾਸੀ ਹੋ ਜਾਵੇਗੀ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਜਿਹੜਾ ਮੁਸਲਮਾਨ ਹੈ ਕਿਵੇਂ ਸੱਚਾ ਮੁਸਲਮਾਨ ਬਣੇ ਇਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਔਰ ਇਹ ਸਾਰਿਆਂ ਵਾਸਤੇ ਸਾਂਝਾ ਹੀ ਹੈ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ
1: ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ

0: ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4949 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेने ले तुसी फोन कर सकते हो। फोन नंबर है 403-238-4067।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stanford।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-6

कहे जन तेरे।

मेहदी नानक की अरदास सुनी जे नानक की अरदास।

हौ सदके हौ सदके हौ सदके तिना गुर सिखा हौ सदके

know.

0: ਅਨੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ।
1: ਸਰਬ ਸੁਖਰ ਨਾਮ ਵਡਾਈ ਗੁਰ ਪ੍ਰਸਾਦ, ਨਾਨਕ ਮਤ ਪਾਈ ਸਲੋਕ, ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾ ਖੇਲੇ ਸਗਲ ਜਗਤ।

ਨਾਮ ਤੇ ਆਇਆ ਗਏ ਮਸਕਤ ਕਹਾ ਨਾਨਕ ਤੇ ਮੁਖੇ ਜੇਲੇ ਕੀਤੀ ਛੁੱਟੀਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾ ਨਾਨਕ ਤੇ ਮੁਖੇ ਜੇਲੇ ਕੀਤੀ ਛੁੱਟੀ ਨਾਲ ਵਾਹਿਗੁਰੂ।

ਸੁਆਮੀ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾ ਏਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ ਹਰ ਅੰਮ੍ਰਿਤ ਬਹਿਨੇ ਲੋਇਨਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸ਼ਵਰ।

0: ਸੱਚੇ ਤੇਰੇ ਖਣ ਸੱਚ ਬ੍ਰਹਮਣ ਨੂੰ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਿਆ ਖੇਲਾ ਕਰੋੜ ਸੱਚੇ ਸਬਦਾਨ ਸੱਚੇ ਸਭ ਜੋਰ ਸੱਚੀ ਤੇਰੀ ਸ਼ਿਵ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ
1: ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾ ਹੋ ਵੱਡੀ ਵਡਿਆਈ ਜਾਂ ਸੱਚ ਨਿਆ ਹੋ ਵੱਡੀ ਵਡਿਆਈ ਜਾਂ ਨੈਚਲ ਥਾਂ ਵੱਡੀ ਵਡਿਆਈ ਜਾਂ ਨਿਆ ਲਾਓ ਵੱਡੀ ਵਡਿਆਈ ਬੂਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ
0: ਦੂਜੇ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ਼ ਇੱਕ ਨਾ ਬਾਣੇ ਗੜ ਲੇਕ ਨਾ ਮਾਇਆ ਵਿੱਚ ਨਿਵਾਸ

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਾਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇ ਕੇ ਹਾਜ਼ਰਾ ਹਜ਼ੂਰ ਵੇਖ ਬਿਡਾ ਰਿਹਾ ਵਿਸਮਾਦ ਨਾਨਕ ਪੂਜਨ ਪੂਰੇ ਪਾ
1: ਮਹੱਲਾ ਪਹਿਲਾ ਕੁਦਰਤ ਦਿਸੇ ਕੁਦਰਤ

ਕੁਦਰਤ ਪੌਣ ਪਾਣੀ ਬੈਸਣ ਤਰੇ, ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਪਕੀ ਨਹੀਂ ਪਾਕ ਨਾਨਕ ਹੁਕਮੈ।

0: ਪੈ ਵਿੱਚ ਪਾਉਣ ਮੇ ਸਦਵਾ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਜਗਨ ਕਰੇ ਵਿਗਾਰ ਪੈ ਵਿੱਚ ਧਰਤੀ ਦਾ ਬੀਪਾ ਪੈ ਵਿੱਚ ਇੰਦ ਫੇਰ ਸਿਰ ਪਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਪੈ ਵਿੱਚ ਸਤਿਗੁਰ ਸੁਰਨਾਥ ਪੈ ਵਿੱਚ ਜਾਣੇ ਆਕਾਸ਼ ਪੈ ਵੀ ਜੋਰ ਮਹਾਂਬਲ ਸੂਰ ਪੈ ਵਿੱਚ ਆਵੇ ਜਾਵੇ ਪੂ ਸਗਲਿਆ ਪਹੋ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੇ
1: ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੇ ਚਮਕ ਤਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਦੇ ਬਾਜ਼ਾਰ ਗਾਵ ਹੈ ਰਾਜੇ ਰਾਣੀਆਂ ਬੋਲ ਹੈ ਅੜ ਪਤਾੜ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਗਲ ਇਹ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਅਖਬਾਰ ਪੜੀ ਨਰਕਰ ਜਪਣੀ ਤਾਨਦਨੀ ਸਤਿਗੁਰ ਪਾਇਆ ਜਪਤ ਜਨ ਭਰਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋਣੀ ਸਭ ਸੁਣਿਆ ਲੋਕ ਸੁਭਾਇਆ ਸਤਿ ਮਿਲੇ ਸਚ ਪਾਇਆ।

0: ਮਹੱਲਾ ਚੌਥਾ। ਗੁਰਮੁਖ ਢੂੰਡ ਢੂੰਡੇ ਦਿਆ ਹਰ ਸੱਜਣ ਲਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ।
1: ਸਲੋਕ ਮਹਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤ ਚੰਨ ਸੂਰਜ ਵਿਤਾਰ ਸਗਲੀ ਧਰਤੀ ਮਾਲ ਤਾਂ ਵਰਤੂ ਸਰਬ ਜੁੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ। ਵਣ ਚੇਲੇ ਨੱਚਣ ਗੁਰ ਪੈਰ ਹਲਾਨ ਫੇਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਸਿਖਰ ਜਾਏ ਰੋਟੀਆਂ ਕਰ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸੱਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਪਿੰਨੀ ਰਾਂਝਣਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ
0: ਲਾਟੂ ਮਧਾਣੀਆਂ ਅਨ ਗਾਹ ਪੰਖੀ ਪਾਉਂਦੀਆਂ ਲੈਣਾ ਸਾਹਾ ਸੂਏ ਚੜ ਪਵਾਏ ਜੰਤ ਨਾਨਕ ਪਾਉਂਦਿਆਂ ਗਣਤਾਂ ਨੇ ਅੰਤ ਬੰਧਨ ਬੰਦ ਪਵਾਏ ਸੋਏ ਪਾਇਆ ਕਰਤਨ ਚਾਹ ਸਭ ਕੋਏ ਨਾਚਣ ਚ ਹੱਸ ਹੈ ਚਲ ਹੈ ਸੇ ਰੋਏ ਉੱਡ ਨਾ ਜਾਹੀ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜੀ ਨੇ ਮਨ ਭਾਉ ਤਿਨਾ ਮਨ ਭਾਉ ਪੌੜੀ ਨਾ ਤਰੰਦਰ ਨਾਇ ਲਈਏ ਨਰਕ ਨਾ ਜਾਈਏ ਜੋ ਪੜ ਸਭ ਤੁਸਦਾ ਦੇਖਾ ਜੈ ਆਪ ਗਵਾਈਏ ਜਲੋਣੀ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ।

0: ਮੁਸਲਮਾਨਾਂ ਸਿਵ ਸਰੀਰ ਪਰ ਪੜ ਕਰੇ ਵਿਚਾਰ ਬੰਦੇ ਸੇ ਜੀ ਪੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਪਾਰ ਕੀਰਤਨਾ ਵੇ ਅਰਚਾ ਪੂਜਾ ਗਰਬਾਸ ਬੇਕਾਰ ਜੋਗੀ ਸੁਣ ਤੇ ਅਮਨ ਜੇ ਤੇ ਲਖ ਨਾਮ ਕਰਤਾ ਸੁਖ ਮੂਰਤ ਨਾਮ ਜੰਜਨ ਕਾਇਆ ਕਾਇਆ ਕਾ ਸਤਿਆ ਮਨਸ਼ ਦੋ ਗੁਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹ ਸਹ ਗੁਣਾ ਸੋ ਕਰੇ ਸੰਸਾਰ ਚੋਰਾ ਯਾਰਾਂ ਤੇ ਕੁੜਿਆਰਾਂ ਖਾਰਾ ਬਵੇਕਾਰ ਇੱਕ ਹੁੰਦਾ ਖਾਚ ਲੈ ਥਾਓ ਤਿੰਨਾ ਬਿਕਾਈ ਕਾਰ ਜਲ ਥਜੀਆਂ ਪੁਰੀਆਂ ਲੋਹਾਂ ਕਾਰਾਂ ਕਾਰ ਉਹ ਜੇ ਕਿਸ਼ ਤੂੰ ਜਾਣੇ ਤਿੰਨਾ ਮੈਂ ਤੇਰੀ ਸਾਰ ਨਾਨਕ ਭਗਤਾਂ ਬੁਕ ਸਲਾਨ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੇ ਗੁਣਵੰਤਿਆਂ ਪਾਸ਼ਾ
1: ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਹੈ ਅੰਗਿਆਰ ਨਾਨਕ ਜਿਨ ਕਰ ਤੈ ਕਾਰਨ ਕਿਆ ਸੋ ਜਾਣੇ ਕਰਤਾ ਔਰ ਗੁਣ ਬਿਨ ਸਤਿਗੁਰ ਕਿਨੇ ਨ ਪਾਇਓ ਬਿਨ ਸਤਿਗੁਰ ਕਿਨੇ ਨ ਪਾਇਓ ਸੰਗ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣੈ ਸਭ ਮਿਲੇ ਸਦਾ ਮੁਕਤ ਹੈ।

ਰੱਬ ਰੱਖਿਓ ਪਰ ਪ੍ਰਗਟਾ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚ ਹੋ ਚੁਕਾਇਆ।

ਕੀਆਂ ਚੰਗਿਆਈਆਂ ਲਖੁ ਨਾ ਪ੍ਰਵਾਣ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮਹਿ ਛੁਟਹਿ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੋੜੀ ਸਚਾ ਸਵੇਕ ਤੂੰ ਜਿਨ ਸਚੋ ਸਚ ਵਰਤਾਇਆ ਜਿਸ ਦੇ ਤਸੀਲੇ ਸੱਚ ਤਾਂ ਤਿੰਨੀ ਸੱਚ ਕਮਾਇ ਸਦਗੁਣੇ ਸਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰ ਸਚ ਨਾਨਣੇ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ।

0: ਦੀਏ ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈਏ, ਪੜਪੜ ਗੜੀਏ ਖਾਤ, ਪੜੀਏ ਜੇਤੇ ਵਰਸ ਵਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਔਰ ਹੋਮੇ ਚਖਣਾ ਜਾ।
1: ਪਹਿਲਾਂ ਲਿਖ ਲਿਖ ਪੜਿਆ ਤੇ ਤਾਂ ਕੜਿਆ, ਬਹੁ ਤੀਰਥ ਭਰਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ, ਬਸਤਰ ਨ ਪਹਿਰੇ ਅੰਸ ਕਹਿਰੇ ਮੋਨ ਵੀ ਗੂਤਾ, ਕਿਉਂ ਜਾਗੈ ਗੁਰਬਿਨ ਸੂਤਾ।
0: ਪੱਗੂ ਬਤਾਉਣਾ ਆਪਣਾ ਕੀਆ ਕਮਾਣਾ, ਅੜਮਲ ਖਾਈ ਸਿਰਸ਼ਾਹੀ ਪਾਈ, ਮੂਰਖੰਦੇ ਪਤ ਗਵਾਈ, ਗੁਰਨਾਵੇ ਕੀ ਥਾਂ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀਆਂ, ਤਨ ਜਾਣੇ ਫਿਰ ਪਿਛਤਾਣੀ, ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ,
1: ਸਿੰਦੇ ਸੇਤੇ ਨੇ ਕੇਵਲ, ਹਉ ਮੈਂ ਸ਼ਬਦ ਜਲਾਏ, ਪੌੜੀ ਭਗਤ ਰਹਿ ਮਨ ਪਾਉਂਦੇ, ਦਰ ਸੋਹਣ ਕੀਰਤ ਗਾਉਂਦੇ, ਨਾਨਕ ਕਰਮਾ ਪਾਹਰੇ, ਦਰ ਢੋ ਨ ਲੈਣੀ ਤਾਮ ਦੇ ਕਮੂਲ, ਬੁਝਣੇ ਆਪਣਾ ਅਨਹੋਂਦਾ ਆਪ ਗਿਣਾਏ ਦੇ।

বাহারে দর টো না লহনি তাম দে

ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਪੁੜਦਣ ਮਿੰਡਾ ਤੜੇਗਾ, ਜੇ ਮਿਲੇ ਤਮਸਤਕ ਲਾਈਏ ਕੂੜਾ ਲਾਲ ਛੱਡੀਏ, ਹੋਏ ਕਮਨ ਅਲਖ ਤੇ ਆਈਏ ਫਲ ਤੇ ਵੀ ਹੋਬਾਈਏ।

0: ਸਾਜਨ ਨਾਨਕ ਦਾਸ ਹਰ ਕੰਨਿਆ ਹਰ ਪੈਜ ਰਖਾਏ ਪੈਜ
1: ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਕਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ

0: ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮੈਂ ਜੋ ਜੋਤ ਮੈਂ ਜਾਤ ਅਗਲ ਗਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸੂਸ ਵਾਲਿਓ ਜਿਨ ਕੀਤੀ ਸਪਾਰ ਪਿਆ। ਕਹੋ ਨਾਨਕ ਕਰਦੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ।
1: ਜੋ ਕੁਛ ਬਦਨ ਗਿਆ।

ਪਾਗਲ ਘੱਟ ਰਹੋ ਵਿਆਪੇ, ਵਿਆਪਤ ਦੇਖਿਆ ਜਗਤ, ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ ਆਪੇ ਹਰ ਪਤ, ਅਬਿਨਾਸੀ ਅਭਿਗਤ, ਆਪੇ ਆਪ ਉਤਪਤ।

प्रसाद बलिहार, अमृत प्रवाह सार, अतुल

ਸਗਲ ਭਵਨ ਤਾਰੇ ਏਕ ਥੇ ਕੀਏ ਬਿਸਥਾਰੇ ਪੂਰੇ ਓ ਸਰਬ ਮੇ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਵਾਰੇ ਵਰਨ ਚਹਿਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਦਾਨ ਕੀਮਤ ਨਾ ਗਿਆਨ ਧਿਆਨ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਨ ਧਨ ਤੇਰੋ ਪ੍ਰਾਣ ਏਕੈ ਸੂਤ ਹੈ ਜਹਾਨ ਕਮਨੀ ਉਪਮਾ ਦਿਓ ਬੜੇ ਤੇ ਵਡਾਣ ਜਾਨੇ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇੱਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕਿ ਬਲ ਬਲ ਬਲ ਬਲ ਸਦ ਬਲ

0: ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ
1: ਜਗਤ ਉਧਾਰਨ ਨਾਮ ਸਤਿਗੁਰ ਸੁੱਠੇ ਪਾਇਓ ਅਬ ਨਾਹੇ ਅਵਰ ਸਾਰੇ ਕਾਮ ਬਾਰ ਅੰਤਰ ਪੂਰੀ ਪੜੀ
2: ਜਨਕ ਸੋਏ ਜਿਨ ਜਾਣਿਆ ਉਨ ਮਨ ਰਤ ਤਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾ ਪੁਰੀ ਜਿਸ ਦੇ ਸੋ ਭਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ
3: ਸਤਿਗੁਰ ਖਿਮਾ ਤਾਣਿਆ ਜੁਗ ਜੂ ਸਮਾਣੇ ਅਨ ਪਉ ਨੇ ਜਾ ਨਾਮ ਟੇਕ ਜਿਤ ਭਗਤ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰ ਰਾਮਦਾਸ

ਟਲ ਗੁਰ ਸੇਵੀਐ ਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਗੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਦ ਸ਼ਾਹੁ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇ ਸਤਨਾਮ।

साहिब जी।

माता पिता सतन साधना माया साध संग सब दूर

कर जप रसना, दुख नावे आपे, तिखा पू

శీతల పాయ హర హర జస జాపియా కోట జతన సంతోఖ నా పాయా మన తృప్తన్నా

ਬਿਨ ਸਤਿਗੁਰ ਬਾਟ ਨਾ ਪਾਵੇ ਪੌੜੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।

ਪਛੋਤਾਵਣਾ ਪਛੋਤਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ

ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ

ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ।

ਜਾਨ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ

나는 사적한다. 시린 하룬 만다르 사헤브 지비케 딴나 딴나 사득으로

0: ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ, ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਜਾ ਸਰਗਾਂ ਕੁਆਂ

0: ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਸ਼੍ਰੀ ਭਗਾਇਨ ਤਿੰਨ ਗੜ ਤਾਗ ਤਿੰਨ ਗੜ ਬ੍ਰਾਹਮਣ ਭੋ ਰਹਿ ਨਾਦ ਉਹਨਾਂ ਵੀ ਆਵੇ ਓਈ ਸਾਰ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰਹੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ
1: ਮੱਥੇ ਟਿੱਕਾ ਤੇਰ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਸਾਈ ਨੀਰ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਤਾਂ ਲੈ ਪੂਜੇ ਪ੍ਰਾਣ ਅੱਪਾ ਕਿਆ ਕਾ ਪੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਗੱਡੀ ਕਾੜੂ ਪੁਰਾਏ ਬੈਠੇ ਕੂੜਿਆ ਮਤ ਪਿੱਟੇ ਵੇ ਮਤ ਪਿੱਟੇ ਵਨ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ ਮਨ ਝੂਠੇ ਚੁਰੀ ਭਰੇ
0: ਕਹੋ ਨਾਨਕ ਸੱਚ ਧਿਆਈ ਹੈ ਸੋਚ ਹੋਵੇ ਤਾਂ ਸੱਚ ਪਾਈਆ ਪੁੜਚ ਤੇ

ਮਹੱਲਾ ਪਹਿਲਾ ਜਿਉਂ ਜਿਉਂ ਰੁਸਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਸੂਜੇ ਇਹ ਨਾ ਆਖੀਏ ਭੈਣ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰ ਪਲਾਣੇ ਪਾਉਣ ਵੇਗ ਹਰ ਰੰਗੀ ਹਰ ਮੁਸਵਾਇਆ ਕੁੱਠ ਮੰਡਾਰੀਆਂ ਲਾਏ ਬੈਠੇ ਕਰ ਪਾ ਸਾਰਿਆ ਜੀ ਕਰਮਨ ਪਾਉਂਦੇ ਹਰ ਬੁੱਝਣੇ ਨਾਹੀ ਹਾਰਿਆ ਕਰ ਫਰਮੈਸ਼ ਗਾਇਆ ਦੇਖ ਮਹਿਲਤ ਮਰਨ ਵਿਸਾਰਿਆ।

ਸਤਿਗੁਰ ਰਖਵਾਲਾ ਹੋਆ,

ਗੁਰਸਿੱਖ ਮਨ ਹਰਿ ਪ੍ਰੀਤ ਹੈ, ਹਰ ਨਾਮ ਹਰ ਤੇਰੇ ਰਾਮ ਰਾਜੇ, ਕਰਸਿਮ ਪੂਰਾ ਸਤਿਗੁਰੂ।

ਸੁੱਚੇ ਅੱਗੇ ਰੱਖਿਆਣ ਕੋਈ ਨਾ ਪਿੱਟਿਆ ਚਾਹੇ ਸੁੱਚਾ ਹੋ ਕੇ ਜੇ ਵਿਆਹ ਲੱਗਾ ਪਣ ਸਲੋਕ ਉਹ ਹੱਥੀ ਜਾਈ ਸਟਿਆ ਕਿਸੋ ਲੱਗਾ ਦੋ ਅਣ ਦੇਵਤਾ ਪਾਣੀ।

ਮੁਹੱਲਾ ਪਹਿਲਾ ਪੰਜ ਮੀਆਂ ਪਿੰਡ ਨਿੰਮੀ ਹੈ ਪੰਡ ਮਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਪੰਡ ਮੁਹਾ ਪੰਡ ਪਾਲੀਏ ਪੰਡ ਹੋਵੇ ਬੰਦਾ ਸੋ ਕੇ ਮੰਦਾ ਰੱਖੀਏ ਜਿਰਜਾ ਮੇਰਾ ਜਾਂ ਪੰਡੋ ਹੀ ਪੰਡ ਪੁਜੈ ਪੰਡ ਭਾਜਾਂ ਕੋ ਨਾਨਕ ਪੰਡੇ ਬਾਹਰ ਆਏ ਕੋ ਸੱਚਾ ਸੋ ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਬੋੜੀ ਸਭ ਕੋ ਆਖੇ ਆਪਣਾ।

ਗੁਰਸਿੱਖਾਂ ਮਨ ਵਾਦਾਈਆਂ ਜਿਨ੍ਹਾਂ ਮੇਰਾ

ਕਾਜ ਕਾਜ ਦਿਲ ਬੋੜੇ ਆਪੇ ਹੀ ਕਰਨ ਦੀ ਉਹ ਕਰਿਆ ਪੇ ਹੀ ਤੇ ਤਾਰੀਏ ਜਿਨ ਕੀਤਾ ਆਪਣਾ ਹਰ ਕੱਚੀ ਪੱਕੀ ਸਾਰੀਆਂ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਆਈ ਵਾਰੀਏ ਜਿਸਕੇ ਜੀ ਪਰਾਨ ਹੈ ਕਿਉਂ ਸਾਹਿਬ ਮਨੋ ਵਿਸਾਰੀਏ ਆਪਣਾ ਤੇ ਆਪਣਾ ਆਪੇ ਹੀ

ਜਵਾਬ ਦੋਵੇਂ ਕਰੇ ਮੁੱਢੋਂ ਕੁੱਠਾ ਜਾਏ ਨਾਨਕ ਦੋਵੇਂ ਕੁੜੀਆਂ ਥਾਈ ਨਕਾਈ ਪਾਏ ਥੋੜੀ ਜਿਸ ਨੂੰ ਸੁਪਾਈਏ।

ਨਦਰ ਨਿਹਾਲੀਏ ਜੋ ਸਭ ਨਾਲ ਹਾਰੀਏ ਹੇ ਵੇਹਾ ਪਾਸਾ ਢਾਲੀਏ ਪਿਛਲਾ ਹੈ ਉੱਪਰ ਢਾਲੀਏ ਉੱਪਰ ਘਾਲੀਏ।

0: ਆਗੂਆ ਸੇਵਾ ਕਰੇ ਤਾਂ ਕਿਛ ਪਏ ਮਾਂ, ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ
1: ਪਰਵਾਨ। ਜੋ ਜੀ ਹੋਇ ਸੋ ਉਗਵੈ, ਮੋਹਕ ਕਹਿਆ ਵਾਓ ਬੀਜੈ ਵਿਖ, ਮੰਗੈ ਅੰਮ੍ਰਿਤ ਵੇਖੋ ਇਉਂ ਨਿਉਂ। ਮਹਲਾ ਦੂਜਾ, ਨਾਲੇ ਆਣੇ ਦੋਸਤੀ ਕਦਨਿਆ ਮੇਰਾ, ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਸਾਹਿਬ ਸਿੱਧੀ ਹੁਕਮ ਨੇ ਚੱਲੇ ਕਹੀ ਬਣੇ ਅਰਦਾਸ, ਕੂੜ ਘੁਮਾਣੇ ਕੂੜ।

ਆਪ ਜਾਈ ਬਿਰਖ ਆਪ ਤਿਸ ਵਿੱਚ ਜੰਤੀ ਉਪਾਏ ਕਹਿ ਦਿਖ ਥਾਪ ਉਥਾ ਕਿਸਨ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਆਕਾਸ਼।

ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ।

ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਯਰ ਭਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਪ੍ਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਕਲ ਸਮੁਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਰਨ ਬਸੈ ਸੰਤ ਜਿਸ ਹਿਰਦੈ ਦੁਖ ਦਰਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ ਭਇਓ ਤਿਹ ਸੰਸਰ ਸੋਈ ਤਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਰ ਭਨ ਮਥ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸਾ ਦਰਸਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਲਿਖੈ ਕਤਹੈ ਨਾ ਛੂਟੀਐ ਖਿਨ ਖਿਨ ਭੂਲਨਹਾਰ ਬਖਸਨਹਾਰ ਬਖਸਲੈ ਨਾਨਕ ਪਾਰੇ ਉਤਾਰ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ
ਜਨਮ ਮਰਨ ਦੁਖ ਜਾਇ, ਹੋਵੇ ਸਿਫਤ ਖਸਮ ਦੀ, ਨੂਰ ਅਰ ਸਹੋਂ ਕੁਰ ਸਹੋਂ ਚਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਤਨਾਮ।

ਨਹੀਂ ਤੂੰ ਆਪ ਹੀ ਕਿਉਂ ਨਹੀਂ ਸੜ ਜਾਂਦਾ? ਕਹਿ ਦਿੱਤਾ ਮਹਾਰਾਜ ਜੀ, ਜਿਹੜਾ ਕੌੜਾ ਬੰਦਾ ਹੋਵੇਗਾ ਨਾ, ਉਹ ਲੋਭੀ ਵੀ ਹੋਵੇਗਾ, ਹੰਕਾਰੀ ਵੀ, ਕਾਮੀ ਕ੍ਰੋਧੀ ਵੀ। ਬਾਣੀ ਵਿੱਚ ਦੱਸਿਆ ਹੈ ਇਹ ਵਿਕਾਰ ਇਕੱਠੇ ਹੀ ਹੁੰਦੇ ਨੇ। ਇਹਨੂੰ ਕ੍ਰੋਧ ਆਇਆ, ਦਰਬਾਰ ਵਿੱਚੋਂ ਬਾਹਰ ਚਲਾ ਗਿਆ, ਜਾ ਕੇ ਆ ਗਵਾਲੀ ਲੱਕੜਾਂ ਦੀ। ਬਈ ਲੋਕ ਕਹਿਣਗੇ ਕਿੱਡਾ ਸਿਦਕੀ, ਮੈਂ ਤੇ ਸੜ ਕੇ ਮਰ ਜਾਣਾ। ਸਤਿਗੁਰੂ ਕਹਿੰਦੇ ਅੱਗ ਬਾਲ ਕੇ ਖਲੋਤਾ ਏ, ਨਾਲੇ ਪਛਾਂ ਨੂੰ ਤੱਕੀ ਜਾਂਦਾ ਏ, ਬਈ ਸ਼ਾਇਦ ਮੈਨੂੰ ਕੋਈ ਪਕੜਨ ਆਵੇਗਾ ਵੀ ਅੱਗ 'ਚ ਨਾ ਸੜ ਜਾਈ। ਪਰ ਐਡੇ ਕੌੜੇ ਬੰਦੇ ਦੇ ਮਗਰ ਜਾਵੇ ਕੌੜੇ? ਉਹ ਸਾਹਮਣੇ ਕੋਈ ਆਉਂਦਾ ਹੈ, ਜਦੋਂ ਕੋਲ ਆਇਆ ਕਿਉਂ ਬੇਗੋ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

ਮਹਿਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉਂ ਨਾਹੀਂ, ਜਿਸ ਪਹਿ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਡੰਡੋਤ ਬੰਧਨ ਅਨਕ ਬਾਦ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ।

0: परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अमृत बचन जिन्ना ना विसरै नाम से कनेखा बड़े सीधे अर्थ ने जिन्ना नू साई दा नाम नहीं विसरदा ओ की हो जाए ने जिन्ना ना विसरै नाम जिन्ना नू कदी परमात्मा दा नाम नहीं भुलदा नहीं विसरदा ओ की हो जाए ने। गुरु ग्रंथ साहिब ने इत्थे एक बड़ी खुल के सानू गल समझाई ते ए अर्ज मैं फतेह बुलान तो पहला कर लगा। सच एवे के देही दे नाम उपर जां चंगे शब्दां दी वरतों करके लोक देही राही भी कुकर्म कर दे रखे। उदाहरण दे तौर ते संत भगत ब्रह्म ज्ञानी गुरु सतगुरु महापुरख साध लफज इन्ने पवित्र शब्द ने लोक इहदे थले मलीनता वाला काम कर दे रखे। पर इस गल तो कदी गुरसिखो इनकारी ना होयो मेरी बेनती है। सानू पावे जिन्ने मर्जी धोखाबाज मिलन आपां बाणी दी रोचनी च सुचेत रहना पर इस गल तो कदी इनकार ना करियो कि रब दी बंदगी करन वाला हुंदा नहीं। हुंदा है पर भीड़ा नहीं हुंदियां उहनां दी हैन विरले ना ही घने फैल फकड़ संसार। इत्थे सवाल कीता गया जिन्हां नूं साईं नहीं विसरदा ओह की हो जाए ते सतगुरु ने उसे प्रश्न का उत्तर दिता कि जिन्ना ना विसरै नाम से कनेखा भेद ना जानो मूल साई जेखा। कहिंदे रंचक मात्र भी साई विच ते उहनां विच भेद अंतर ना जाणियो। इसे करके जदों पाठ करने आसा राग दा शब्द किते पढ़ो भगत रविदास जी दा मेरा इह प्रकरणी मेरे तां मन सी कि किड्डी वड्डी बख्शीश दाते ने कीती। इस आसा राग च रविदास साहब दा कि शब्द है उहदे च मराठी शब्द काफी वरते शब्दावली मराठी काफी। उह शब्द है संत तुझी तन संगत प्राण सतगुर ज्ञान जाने संत देवा देव। इहदे अर्थ बड़े सरल मैं कर देना भेद ना जानो मूल साई जेखा। कहिंदे परमेश्वर नूं रविदास साहब पुछदे ने मैं तुहाडे सरगुण रूप च झलक पाणी होवे। इक तां चेते रखियो जदों अंदर मालक दी किरपा वरतन लग पवे उदों बाहर समुचता विच टोटैलिटी विच उहदियां झलकां पैंदियां ने कि बलिहारी कुदरत वसिया। पर मन लो कि तेनूं मैं सरगुण रूप च तेनूं देखणा है उत्थे फिर गुरु ग्रंथ साहिब च यह बचन कहे तुसी किसे टीकाकार नूं पढ़ियो अर्थ सब ने यह कीते ने परमेश्वर ने कहा रविदास बंदगी करन वाला उनू संत कह लो भाई कह लो जो मर्जी शब्द वरतो सच एवे ओ मेरा अपना रूप है ते जिथे उन्हां दा हजूम इकट्ठ हुंदा है उस संगत दे विच मेरे अपने प्राण चलदे हुंदे। यह बचन है संत तुझी तन संगत प्राण सतगुर ज्ञान जाने संत देवा दे। आओ असी हजूर दी सतारवीं पौड़ी दी विचार प्रारंभ कीती सी। इस नाल दो शलोक जिन्हां नूं आपां जितनी कु दाते ने समत बख्शी आपां विचारिया पर सतगुरु इस तों अगे होर बेअंत है। जिन्नी जिन्नी किसे नूं समत दित्ती उन्ना उन्ना कोई गल कर रहा है। आओ पौड़ी है एक तीन गल्लां सिर्फ इत्थे चेते रखिए तीन ही शब्दां ते मैं बोलांगा। एक है हर बुझन नाही इत्थे थोड़ा जा विश्राम देना झमकी दी अर्थ सौखे हो जाएंगे। हर बुझन नाही हारिया परिपूर्ण परमात्मा वाहगुरु जी नूं समझिया नहीं बुझिया नहीं उन्होंने परिपूर्ण परमात्मा वाहगुरु नूं जाणिया नहीं ते अपनी जिंदगी दी जेड़ी ओ बाजी है ओ हार गए ने। हर बुझन नाही हारिया लफ्ज वरत्या है ओ जिंदगी दी बाजी हार गए। दूसरा एदे विच एक लफ्ज आउणा है जी मरण ਮਨੋ ਵਿਸਾਰਿਆ, ਪਹਿਲਾਂ ਚੇਤੇ ਰੱਖੇ ਹਾਰਿਆ, ਫਿਰ ਵਿਸਾਰਿਆ, ਤੇ ਇਸ ਪੌੜੀ ਦੇ ਅਖੀਰ ਤੇ ਆਉਣਾ ਜਰ ਆਈ ਜੋਬਣ ਹਾਰਿਆ, ਫਿਰ ਹਾਰਿਆ ਲਫ਼ਜ਼ ਆਵੇਗਾ। ਆਓ ਫਿਰ ਥੋੜੀ ਜੀ ਆਪਾਂ ਇਕਾਗਰਤਾ ਬਣਾ ਲਈਏ, ਟਿਕਾ ਬਣ ਜਾਏਗਾ, ਥੋੜਾ ਜਿਹਾ ਜੇ ਖਿੰਡਾ ਬਣੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਇਸ ਪੌੜੀ ਦੇ ਅੰਦਰ ਦੋ ਚੀਜ਼ਾਂ ਦਾ ਜ਼ਿਕਰ ਹੀ ਕੀਤਾ ਹੈ। ਇੱਕ ਇਨਸਾਨ ਦੇ ਕੋਲ ਰਾਜ ਭਾਗ ਧਨ, ਦੂਸਰਾ ਇਨਸਾਨ ਦਾ ਸੁਹਾਪਨ ਜੋਬਨ, ਤੇ ਉਸ ਜੋਬਨ ਦੇ ਵਿੱਚੋਂ ਉੱਠੀ ਹੋਈ ਵਾਸ਼ਨਾ। ਫਿਰ ਬੇਨਤੀ ਸੁਣਿਓ, ਇਹਦੇ ਚ ਹਜ਼ੂਰ ਨੇ ਜ਼ਿਕਰ ਕੀਤਾ, ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਖਰਮ ਸਮਾਰਿਆ। ਅਸੀਂ ਹਜ਼ੂਰ ਦਾ ਬਚਨ ਪੜਿਆ ਸੀ, ਤੁਰੇ ਦਾ ਅਰਥ ਹੈ ਘੋੜੇ। ਸਾਹਿਬ ਨੇ ਸ਼ਬਦ ਵਰਤਿਆ ਪਲਾਣੇ, ਪਲਾਣੇ ਦਾ ਅਰਥ ਹੈ ਘੋੜਿਆਂ ਦੀਆਂ ਕੀਮਤੀ ਸੋਨੇ ਨਾਲ ਜੜਤ ਕਾਠੀਆਂ, ਤੁਰੇ ਪਲਾਣੇ। ਤੇ ਅੱਗੇ ਸ਼ਬਦ ਹਜ਼ੂਰ ਨੇ ਵਰਤਿਆ ਹੈ ਪੌਣ ਵੇਗ। ਪੌਣ ਦਾ ਅਰਥ ਵਾਯੂ ਹਵਾ, ਵੇਗ ਦਾ ਅਰਥ ਹੈ ਰਫਤਾਰ। ਕਿ ਲੋਕਾਂ ਦੇ ਘਰਾਂ ਚ ਖਨ, ਇਹ ਸੀ ਲਫ਼ਜ਼ ਨਹੀਂ ਵਰਤਾਂਗੇ, ਚਲੋ ਜਿਨ੍ਹਾਂ ਦੇ ਘਰਾਂ ਵਿੱਚ ਉਹ ਕੀਮਤੀ ਘੋੜੇ ਨੇ, ਜਦੋਂ ਘੋੜੇ ਨੂੰ ਅੱਡੀ ਮਾਰ ਕੇ ਉਹ ਬਾਹਰ ਲਿਜਾਂਦੇ ਨੇ, ਤੇ ਸੱਚ ਇਵੇਂ ਉਹ ਘੋੜਾ ਖਵਾ ਦੇ ਨਾਲ ਗੱਲਾਂ ਕਰਦਾ, ਉਹ ਇੰਨੀ ਤੇਜ਼ ਰਫਤਾਰ ਨਾਲ ਦੌੜਦਾ ਕਿ ਜਿਵੇਂ ਪੌਣ ਦਾ ਵੇਗ ਹੁੰਦਾ। ਵੇਗ ਨੂੰ ਰਫਤਾਰ ਕਹਿ ਲਓ, ਸਪੀਡ ਕਹਿ ਲਓ। ਤੁਰੇ ਪਲਾਣੇ, ਘੋੜੇ ਕਾਠੀਆਂ ਨਾਲ ਸ਼ਿੰਗਾਰੇ ਹੋਏ। ਪੌਣ ਵੇਗ, ਉਹ ਪੌਣ ਦੀ ਤਰ੍ਹਾਂ ਅੱਤ ਦੇ ਤੇਜ਼ ਦੌੜਨ ਵਾਲੇ, ਰਫਤਾਰ ਬਹੁਤ ਜ਼ਿਆਦਾ। ਤੇ ਨਾਲ ਫਿਰ ਬਚਨ ਕਰਦੇ ਨੇ ਹਰ ਰੰਗੀ ਹਰਮ ਸਵਾਰਿਆ। ਹਰ ਰੰਗੀ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਉਹਨਾਂ ਦੇ ਜਿਹੜੇ ਖਰਮ ਨੇ, ਉਂਝ ਖਰਮ ਦਾ ਅਰਥ ਬੜਾ ਸਰਲ ਕੀਤਾ ਸੀ ਕਿ ਜ਼ਨਾਨ ਖਾਨਾ, ਰਣਵਾਸ, ਜਾਂ ਇਉਂ ਕਹਿ ਲਓ ਕਿ ਜਿੱਥੇ ਬਾਦਸ਼ਾਹਾਂ ਦੀਆਂ ਆਪਣੀਆਂ ਰਾਣੀਆਂ ਪਟਰਾਣੀਆਂ ਬਾਂਧੀਆਂ, ਮੈਂ ਸ਼ਬਦ ਕਹਿਣ ਤੋਂ ਸੰਕੇਚ ਨਹੀਂ ਕਰਾਂਗਾ, ਜਿੱਥੇ ਰਖੇਲਾ ਰਹਿੰਦੀਆਂ ਹੁੰਦੀਆਂ ਸਨ। ਇਹ ਸ਼ਬਦ ਗੁਰਦੇਵ ਨੇ ਉਸ ਵਕਤ ਵਰਤਿਆ, ਇਹ ਉਦੋਂ ਸੀ ਇਹ ਕੁਛ। ਸਤਿਗੁਰੂ ਕਹਿੰਦੇ ਨੇ ਖਰਮ ਬੜਾ ਸ਼ਿੰਗਾਰਿਆ ਹੋਇਆ, ਜਿਹਦੇ ਵਿੱਚ ਰਾਣੀਆਂ ਨੇ, ਰਖੇਲਾ ਨੇ, ਜਿਸ ਹਰਮ ਦੇ ਅੰਦਰ ਉਹਨਾਂ ਦੀਆਂ ਬਾਂਧੀਆਂ ਨੇ। ਤੇ ਨਾਲ ਸਾਹਿਬ ਨੇ ਸ਼ਬਦ ਵਰਤਿਆ ਕੋਠੇ ਨੇ ਬੜੇ ਕਮਾਲ ਦੇ। ਦੂਸਰਾ ਲਫ਼ਜ਼ ਵਰਤਿਆ ਮੰਡਪ, ਚੇਤੇ ਰੱਖਿਓ ਇਸ ਮੰਡਪ ਦੇ ਅਰਥ ਕੋਠਾ ਨਾ ਕਰੀਏ, ਕੋਠੇ ਤੇ ਮਾੜੀਆਂ ਅਰਥ ਇੱਕੋ ਡੁਕਣਗੇ, ਆਪਾਂ ਮਹਿਲ ਮਾੜੀਆਂ ਕਹਿ ਸਕਨੇ ਆ, ਪਰ ਇੱਥੇ ਜਿਹੜਾ ਲਫ਼ਜ਼ ਗੁਰਦੇਵ ਨੇ ਮੰਡਪ ਵਰਤਿਆ, ਦਰਅਸਲ ਮੰਡਪ ਉਹ ਹੁੰਦਾ ਸੀ, ਅੱਜ ਵੀ ਤੁਸੀਂ ਦੇਖਦੇ ਹੋ ਜਿਵੇਂ ਗਰਾਊਂਡ ਦੇ ਅੰਦਰ ਕਈ ਇਨਸਾਨ ਜਿਹੜੇ ਨੇ ਉਹ ਆਪਣੇ ਵੱਲੋਂ ਮੰਡਪ ਸਜਾਉਂਦੇ ਨੇ, ਆਰਟੀਫਿਸ਼ਲ ਬੜੇ ਸੋਹਣੇ ਗੁੰਬਦ ਬਣਾ ਲੈਂਦੇ ਨੇ ਜਿਵੇਂ ਅਸੀਂ ਦੇਖਨੇ। ਉਹਨਾਂ ਨੇ ਮੰਡਪ ਦਾ ਅਰਥ ਹੁੰਦਾ ਸੀ ਜਦੋਂ ਕਿਤੇ ਬਾਹਰ ਜਾਣਾ ਤੇ ਉਹਨਾਂ ਦੇ ਜਾਣ ਤੋਂ ਪਹਿਲਾਂ ਉਸ ਥਾਂ ਦੇ ਉੱਪਰ ਮੰਡਪ ਸਜਾਇਆ ਜਾਣਾ, ਸ਼ਿਆਮਾਨੇ ਲੱਗ ਜਾਣੇ, ਸੋਹਣਾ ਕੀਮਤੀ ਸਜਾਵਟ ਹੋ ਜਾਣੀ। ਮਹਾਰਾਜ ਕਹਿੰਦੇ ਨੇ ਤੇਜ਼ ਦੌੜਨ ਵਾਲੇ ਘੋੜੇ, ਸੋਨੇ ਨਾਲ ਜੜਤ ਕਾਠੀਆਂ, ਤੇ ਸਤਿਗੁਰੂ ਸ਼ਬਦ ਵਰਤਦੇ ਨੇ ਕਿ ਜਿਹੜੇ ਪੌਣ ਦੀ ਤਰ੍ਹਾਂ ਤੇਜ਼ ਦੌੜਨ ਵਾਲੇ ਨੇ ਉਹ ਘੋੜੇ, ਤੇ ਉਹਨਾਂ ਨੇ ਆਪਣੇ ਖਰਮ ਵੀ ਸਵਾਰੇ ਹੋਏ ਨੇ। ਇੱਥੇ ਵੈਸੇ ਮੈਂ ਇੱਕ ਬੇਨਤੀ ਕਰਾਂਗਾ, ਮੈਨੂੰ ਇੱਕ ਕਿਤਾਬ ਮਿਲੀ ਸੀ ਆਸਾ ਕੀ ਵਾਰ ਦੇ ਉੱਪਰ ਕੁਛ ਆਰਟੀਕਲ ਸਨ, ਇਹ ਸ਼ਾਇਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਛਾਪੀ। ਮੈਂ ਅਰਜ਼ ਕੀਤੀ ਹਰ ਵਿਦਵਾਨ ਨੇ ਹਰ ਰੰਗੀ ਦਾ ਅਰਥ ਕੀਤਾ, ਤਰ੍ਹਾਂ ਤਰ੍ਹਾਂ ਦੇ ਬਸਤਰ ਨਾਲ ਰੰਗਾਂ ਨਾਲ ਸਜਾਇਆ। ਉਂਝ ਜਿਹੜੇ ਬਾਦਸ਼ਾਹ ਹੁੰਦੇ ਸਨ ਹਰ ਰੰਗੀ ਦਾ ਅਰਥ, ਮੈਨੂੰ ਇਹ ਲਫ਼ਜ਼ ਕਹਿਣੇ ਪੈਣੇ ਨੇ, ਮੈਂ ਸਿਰਫ਼ ਕਥਾ ਕਰ ਲਈ ਕਿਉਂਕਿ ਇਸ ਲਫ਼ਜ਼ 'ਚ ਬਨਾਵਟ ਨਾ ਰਹੇ। ਬਾਦਸ਼ਾਹ ਇੰਨੇ ਵਿਸ਼ਈ ਹੁੰਦੇ ਸਨ, ਇੰਨੇ ਵਾਸ਼ਨਾ ਦੇ ਮਾਰੇ ਹੁੰਦੇ ਸਨ, ਉਹ ਵੱਖ ਵੱਖ ਖਿੱਤੇ ਨਾਲ ਜੁੜੀਆਂ ਹੋਈਆਂ ਔਰਤਾਂ ਨੂੰ ਆਪਣੇ ਖਰਮ ਵਿੱਚ ਰੱਖਦੇ ਹੁੰਦੇ ਸਨ, ਜਿਵੇਂ ਹਿੰਦੁਸਤਾਨੀ ਔਰਤਾਂ, ਇਰਾਨੀ ਔਰਤਾਂ, ਸਾਊਥ ਦੀਆਂ ਕੁਛ ਔਰਤਾਂ। ਮੈਂ ਇੱਕ ਬੇਨਤੀ ਕਰਾਂਗਾ, ਚੇਤੇ ਰੱਖਿਓ ਸਿੱਖ ਰਾਜ ਦੇ ਪਤਨ ਦਾ ਵੀ ਕਾਰਨ ਜੇ ਸੱਚ ਜਾਣੋਗੇ, ਜਿਹੜੇ ਇਸ ਪੌੜੀ 'ਚ ਬਾਬਾ ਜੀ ਨੇ ਅਰਥ ਦੱਸੇ ਇਹ ਹੀ ਬਣਿਆ ਹੈ। ਜੇ ਰਾਜੇ ਦੀ ਮੌਤ ਨਾਲ 12-13 ਰਾਣੀਆਂ ਸਤੀ ਹੁੰਦੀਆਂ ਪਈਆਂ ਨੇ, ਪਰ ਇੱਥੋਂ ਪਤਾ ਲੱਗਿਆ ਕਰੈਕਟਰ ਕਿਹੋ ਜਿਹਾ ਹੋਵੇ। ਸਿੱਖੀ 'ਚ ਇਸ ਚੀਜ਼ ਨੂੰ ਸਵੀਕਾਰ ਨਹੀਂ ਕੀਤਾ ਗਿਆ। ਹਰ ਰੰਗੀ ਖਰਮ ਸਵਾਰਿਆ ਦਾ ਅਰਥ ਮੈਂ ਅਰਜ਼ ਕੀਤੀ, ਹਰ ਵਿਦਵਾਨ ਨੇ ਕੱਪੜੇ ਦੇ ਰੰਗਾਂ ਨਾਲ ਕੀਤਾ। ਪਰ ਉਸ ਵਿਦਵਾਨ ਨੇ ਕਿਹਾ ਵੀ ਬਾਦਸ਼ਾਹ ਦੇ ਘਰ ਵਿੱਚ ਵੱਖ ਵੱਖ ਖਿੱਤਿਆਂ ਦੀਆਂ ਵੱਖ ਵੱਖ ਇਲਾਕਿਆਂ ਦੀਆਂ ਔਰਤਾਂ ਹੁੰਦੀਆਂ ਸਨ, ਜਿਨ੍ਹਾਂ ਵਿੱਚੋਂ ਕਿਸੇ ਦੇ ਰਾਹੀਂ ਸੰਤਾਨ ਨੂੰ ਜਨਮ ਦਿੱਤਾ ਜਾਂਦਾ ਸੀ। ਕਈਆਂ ਨੂੰ ਕੇਵਲ ਵਾਸ਼ਨਾ ਦੀ ਪੂਰਤੀ ਵਾਸਤੇ ਰਾਜਾ ਰੱਖਦਾ ਸੀ, ਇੱਕ ਦੋ ਚਾਰ ਦੀ ਗਿਣਤੀ ਨਹੀਂ। ਖਿਮਾ ਕਰਿਓ, ਕਈ ਐਸੇ ਬਾਦਸ਼ਾਹ ਹੋਏ ਨੇ ਜਿਨ੍ਹਾਂ ਦੇ ਖਰਮਾਂ ਵਿੱਚ ਹਜ਼ਾਰਾਂ ਔਰਤਾਂ ਦੀ ਗਿਣਤੀ ਕੀਤੀ ਗਈ। ਬਸ ਥੋੜਾ ਜਿਹਾ ਨੂੰ ਇਕਾਗਰਤਾ ਨਾਲ ਸੁਣਿਓ, ਇਹਦਾ ਮਤਲਬ ਕਿੰਨਾ ਕੁ ਬੰਦਾ ਅੰਦਰੋਂ ਵਿਸ਼ਈ ਹੋ ਗਿਆ। ਰੱਬ ਨੇ ਇੰਨਾ ਕੁਝ ਨੂੰ ਦਿੱਤਾ, ਪਰ ਸਤਿਗੁਰੂ ਕਹਿੰਦੇ ਨੇ ਅਸਵਾਰੀਆਂ ਲੈ ਕੇ, ਹਾਥੀ ਘੋੜੇ, ਮਹਿਲ ਮਾੜੀਆਂ ਲੈ ਕੇ, ਇੰਨਾ ਕੁ ਗੰਦਾ ਜੀਵਨ ਹੋ ਗਿਆ, ਇੰਨਾ ਗਲੀਚ ਹੋ ਗਿਆ, ਇਹਨੇ ਵਾਸ਼ਨਾ ਦੇ ਲਈ ਆਪਣੇ ਖਰਮਾਂ ਨੂੰ ਸਵਾਰ ਲਿਆ। ਮੈਂ ਬਾਣੀ ਚੋਂ ਬੇਨਤੀ ਕਰਾਂਗਾ ਥੋੜਾ ਜਿਹਾ ਆਓ, ਕਿ ਦੋ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਕੁਰਾਏ ਪਾਉਣ ਵਾਸਤੇ ਤਿਆਰ ਰਹਿੰਦੀਆਂ, ਪਰ ਜਿਹਦੇ ਸਿਰ ਤੇ ਗੁਰੂ ਦੀ ਕਿਰਪਾ ਹੋਵੇ ਉਹ ਇਹਨਾਂ ਦੀ ਮਾਰ ਤੋਂ ਬਚ ਜਾਂਦਾ। ਮੈਂ ਸ਼ਬਦ ਵਰਤਿਆ ਕਿਰਪਾ, ਆਪਣੀ ਅਕਲ ਨਾਲ ਨਹੀਂ ਬਚਿਆ ਜਾਣ। ਉਹਦੇ ਵਿੱਚੋਂ ਦੋ ਚੀਜ਼ਾਂ ਨੇ, ਇੱਕ ਧਨ, ਇਹਨੂੰ ਪੈਸਾ ਕਹਿ ਲਓ, ਜ਼ਮੀਨ ਭੋਏ ਪੰਡਾ ਕਹਿ ਲਓ, ਇਹਨੂੰ ਰਾਜਭਾਗ ਕਹਿ ਲਓ, ਤੇ ਦੂਸਰੀ ਜਵਾਨੀ। ਜਿੱਥੇ ਧਨ ਹੋਵੇਗਾ, ਜੋਬਨ ਹੋਵੇਗਾ, ਕੋਈ ਵਿਰਲਾ ਵਿਰਲਾ ਕਿਤੇ ਟਾਵਾਂ ਟਾਵਾਂ ਬਚਿਆ ਹੋਵੇਗਾ, ਜਿਹੜਾ ਇਹ ਦੋ ਚੀਜ਼ਾਂ ਵਿੱਚ ਰਹਿੰਦਿਆਂ ਵੀ ਕਰਤਾਰ ਦੀ ਬੰਦਗੀ ਕਰੇ। ਅਕਸਰ ਜਿਨ੍ਹਾਂ ਕੋਲ ਦੋ ਚੀਜ਼ਾਂ ਆ ਜਾਣ, ਉਹ ਬੰਦੇ ਵਿਸ਼ਈ ਬੜੀ ਜਲਦੀ ਹੋ ਜਾਣ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਖਸ਼ਿਸ਼ ਕਰਕੇ ਕਿਹਾ, ਜੋਬਨ ਧਨ ਪ੍ਰਭਤਾ ਕੈ ਮਾਧਮ ਹੈ। ਚਲੋ ਮਹਾਰਾਜ ਜੀ ਨੇ ਤੇ ਇੱਕ ਲਫ਼ਜ਼ ਹੋਰ ਤੀਜਾ ਵੀ ਜੋੜ ਲਿਆ, ਪ੍ਰਭਤਾ, ਗੁਰੂ ਗ੍ਰੰਥ ਸਾਹਿਬ ਜੀ ਨੇ। ਇੱਕ ਜਵਾਨੀ, ਦੂਸਰੀ ਦੌਲਤ, ਤੇ ਤੀਸਰੀ ਬੰਦੇ ਦੀ ਮਸ਼ਹੂਰੀ। ਜਦੋਂ ਬੰਦੇ ਦੀ ਮਸ਼ਹੂਰੀ ਹੋ ਜਾਏ, ਵਡਿਆਈ ਹੋ ਜਾਏ, ਅਕਸਰ ਉਹ ਬੰਦੇ ਜਦੋਂ ਕਿਤੇ ਮਸ਼ਹੂਰੀ ਹੁੰਦੀ ਆਪਣੇ ਪੈਰ ਛੱਡ ਜਾਂਦੇ ਨੇ। ਜੋਬਨ ਧਨ ਪ੍ਰਭਤਾ ਕੈ ਮਧ ਮੈਂ ਐਨਸ ਰਹਿ ਦੀਵਾਨਾ। ਇਹਨੂੰ ਤੁਲਸੀ ਜੀ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਰਾਮਚਰਿਤ ਮਾਨਸ ਹੈ ਜੀ, ਉਹ ਕਹਿੰਦੇ ਨੇ, ਕੋ ਜਨਮਿਓ ਐਸੋ ਜਗ ਮਾਹੀ, ਕੋਈ ਜੰਮਿਆ ਐਸਾ ਦੁਨੀਆਂ ਚ, ਪ੍ਰਭਤਾ ਪਾਏ ਜਾਸ ਮਦ ਨਾਹੀ। ਮਦ ਦਾ ਅਰਥ ਨਸ਼ਾ। ਕਹਿੰਦੇ ਨੇ ਕੋਈ ਇਹੋ ਜਿਹਾ ਬੰਦਾ ਇਸ ਧਰਤੀ ਤੇ ਜਨਮਿਆ ਹੈ ਕਿ ਜਿਹਨੇ ਪ੍ਰਭਤਾ ਹਾਸਲ ਕੀਤੀ ਹੋਵੇ, ਤੇ ਪ੍ਰਭਤਾ ਹਾਸਲ ਕਰਨ ਤੋਂ ਬਾਅਦ ਉਹ ਬੰਦਾ ਹੰਕਾਰ ਤੋਂ ਬਚੇ। ਅਕਸਰ ਬੰਦੇ ਕੋਲ ਪ੍ਰਭਤਾ ਆਵੇ ਤੇ ਹੰਕਾਰ ਆ ਹੀ ਜਾਂਦਾ, ਵਾਹਿਗੁਰੂ ਤਰਸ ਕਰੇ ਬਚਾ ਲਵੇ। ਮੈਂ ਫਿਰ ਅਰਜ਼ ਕਰਾਂਗਾ, ਇਸ ਪੌੜੀ ਨੂੰ ਜਦੋਂ ਵਿਚਾਰਨੇ, ਮੈਂ ਲਫ਼ਜ਼ ਸਿਰਫ ਤਿੰਨ ਹੀ ਵਰਤੇ ਨੇ, ਖਾਰਿਆ, ਜੋ ਅਸੀਂ ਪੜ੍ਹਿਆ ਹੈ, ਵਿਸਾਰਿਆ, ਤੇ ਤੀਜਾ ਲਫ਼ਜ਼ ਫਿਰ ਸਤਿਗੁਰੂ ਨੇ ਖਾਰਿਆ ਵਰਤਿਆ। ਦੇਖੋ, ਇੱਕ ਦੌਲਤ ਤੇ ਦੂਜਾ ਜੋਬਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਪਦਾਰਥਾਂ ਦੀ ਤ੍ਰਿਸ਼ਨਾ, ਪਰ ਇਹਨੂੰ ਕਿਰਤ ਕਰਨ ਵਾਲੇ ਪਾਸੇ ਵੀ ਕਿ ਜੀ ਕਿਰਤ ਨਹੀਂ ਕਰਨੀ ਚਾਹੀਦੀ, ਨਹੀਂ, ਸੁੱਤੇ ਸੁੱਧ ਜੋ ਪਰਮਾਤਮਾ ਇਮਾਨਦਾਰੀ ਨਾਲ ਭਾਗ ਲਾਂਦਾ। ਤੇ ਚੇਤੇ ਰੱਖਿਓ, ਮੈਨੂੰ ਯਾਦ ਹੈ ਕਿ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਇੱਕ ਲਫ਼ਜ਼ ਕਹੇ ਸਨ, ਕਹਿੰਦੇ ਨੇ ਹਜ਼ੂਰ ਨੇ ਹਰਿਮੰਦਰ ਬਣਾਇਆ ਸੀ, ਦਰਬਾਰ ਸਾਹਿਬ ਲਫ਼ਜ਼ ਵਰਤਨੇ ਆ, ਕਹਿੰਦੇ ਨੇ ਜੇ ਸਿੱਖ ਨੂੰ ਪਰਮਾਤਮਾ ਨੇ ਰਾਜ ਭਾਗ ਦਿੱਤਾ, ਉਹਨੇ ਗੁਰੂ ਦੇ ਦਰਬਾਰ ਨੂੰ ਸੋਨੇ ਨਾਲ ਮੜ ਦਿੱਤਾ। ਦੇਖੋ, ਇਸ ਗੱਲ ਨੂੰ ਅਸੀਂ ਸਮਝੀਏ, ਅੱਜ ਸਿੱਖ ਜਿਹੜਾ ਹੈ ਇਹਦੇ ਕੋਲ ਧਨ ਬੜਾ ਹੈ, ਕੋਈ ਸ਼ੱਕ ਨਹੀਂ, ਬਾਹਰ ਇੱਥੇ ਮੁਲਕ 'ਚ ਜਿੱਥੇ ਜਾਓ ਰੁਪਈਏ ਦੀ ਕੋਈ ਕਮੀ ਨਹੀਂ, ਪਰ ਚੇਤੇ ਰੱਖੋ ਰੁਪਈਏ ਦੇ ਨਾਲ ਨਾਲ ਇਹਦੇ ਕੌਮੀ ਜਜ਼ਬਾ ਵਾਲਾ ਘੱਟ ਹੈ। ਤੁਸੀਂ ਥੋੜ੍ਹਾ ਜਿਹਾ ਪਿਛੋਕੜ ਜਾ ਕੇ ਦੇਖੋ, ਕਦੀ ਸਮਾਂ ਸੀ ਕਿ ਇੱਕ ਅਕਾਲੀ ਪਾਟੇ ਕੱਪੜੇ ਪਾ ਕੇ ਜੇਲ੍ਹ ਵਿੱਚ ਡਾਂਗਾਂ ਖਾ ਕੇ ਥਾਣਿਆਂ ਵਿੱਚ ਕਈ ਕਈ ਰਾਤਾਂ ਰਹਿੰਦਾ ਸੀ, ਪਰ ਚੇਤੇ ਰੱਖਿਓ ਕਦੀ ਨਿਤਨੇਮ ਤੇ ਗੁਰੂ ਦੀ ਰਹਿਤ ਨੂੰ ਤਿਆਗਦਾ ਨਹੀਂ ਸੀ ਹੁੰਦਾ, ਤੁਸੀਂ ਇੱਥੇ ਦੇਖਿਆ ਹੋਣਾ। ਤੇ ਜਿਹੜੇ ਪਾਸੇ ਆਪਾਂ ਹੁਣ ਚੱਲ ਪਏ ਹਾਂ, ਜਿੱਧਰ ਆਪਾਂ ਚੱਲੇ, ਮੈਂ ਚਲੋ ਲਫ਼ਜ਼ ਅਕਾਲੀ ਵਰਤ ਲਿਆ, ਚ ਕੋਈ ਸ਼ੱਕ ਨਹੀਂ, ਦੋ ਰਾਵਾਂ ਨਹੀਂ, ਅੰਦਰੇ ਸਾਰੇ ਕਲਪਣੇ ਆ, ਬਾਹਰ ਡਰਦਾ ਕੋਈ ਨਹੀਂ ਕਹਿੰਦਾ ਪਿਆ, ਅੰਦਰੋਂ ਸਾਰੀ ਦੁਖੀ ਆ। ਮੇਰੀ ਬੇਨਤੀ ਹੈ ਕਿ ਜਿੱਥੇ ਵੀ ਚੇਤੇ ਰੱਖਿਓ, ਜਵਾਨੀ, ਪੈਸਾ, ਬਦਮਾਸ਼ੀ ਤੇ ਨਸ਼ਾ, ਤੇ ਜਿੱਥੇ ਕਾਮਨਾ ਵਾਸ਼ਨਾ ਆ ਜਾਏਗੀ, ਅੱਜ ਨੀ, ਕੱਲ ਨੀ, ਪਰਸੋਂ ਨੀ, ਉਸ ਬੰਦਿਆਂ ਦਾ ਪਤਨ ਬੜੀ ਛੇਤੀ ਹੋ ਜਾਂਦਾ। ਕਮਾਲ ਦੀ ਗੱਲ ਕਿ ਸ਼ੇਰੇ ਪੰਜਾਬ ਦੇ ਰਾਜ ਤੋਂ ਬਾਅਦ 10 ਸਾਲਾਂ ਦੇ ਅੰਦਰ ਸਭ ਕੁਝ ਤਬਾਹ ਹੋ ਗਿਆ, ਜਿਹੜਾ ਚੇਤੇ ਰੱਖਿਓ 40 ਸਾਲ ਦਾ ਰਾਜ ਉਹਨੇ ਸਥਾਪਿਤ ਕੀਤਾ। ਮੈਂ ਫਿਰ ਬੇਨਤੀ ਕਰਾਂਗਾ, कि एक तृष्णा पैसे दीते दूजा काम। मैं इस चीज ते अज बोलना चाहना क्योंकि हर रंगी खर्म सवार सब तो वड्डा वह वाशना ये तबाही कर दिंदी बंदे दी। मैं दो तीन तुहानू उदाहरण भी दो राजयां दीआं दांगा पर नाम नहीं। देखो गुरु तेग बहादुर साहब दे बोल सन कि फरमायो ने साधो ए मन गहो न जाई चंचल तृष्णा संग बसत है जां ते थिर ना रखाई। जां सी शब्द पढ़दे सां पापी हिया मैं काम बसाए मन चंचल जाते गहो न जाए जोगी जंगम अर सन्यास सब ही पर डारी इनफास। हर एक उत्ते इन्हें अपना रस्सा पाए। गुरु ग्रंथ साहिब दी बाणी पढ़न वाले गुरसिखो चेते रखो गुरु ग्रंथ साहिब कहने एहो जी भैड़ी बीमारी है जे किते राज भाग विच बैठे बंदे। मैं कहना राज भाग ने आम बंदा भी फिर भी मैं बेनती करांगा दाता इस चीज का अहंकार ना कराई। कृपा करी तरस करी मेहर करी जोगे दी तरह बुवे अगे खलो के बचा लई। क्योंकि जे मैं दूजे की गल कर लगा मैं सच्ची गल डरदा होया कर लगा दाता तू तरस करी इस विचों खोमे ना परपे कि असी बड़े उच्चे जीवन वाले बैठे। गुरु साहब की बाणी च बहुत ही सा जड़ा ये अरदासा बेनतियां जोदड़ियां कीतियां गईं। हजूर दी शलोक सहस्कृति पढ़ो वो शलोक है हे कामंग नरक विश्रामंग बहु जोनी परमावने चित हरनंग त्रै लोक गम्यंग जप तप सील बेदार ने उल्प सुख अवित चंचल ऊंच नीच समावने। फिर ये थोड़े जे असी अर्थ कर लेने सतगुरु कहिंदे ने एक जज्बा रब ने दिता सी विकास दे लई क्योंकि सृष्टि का विकास इस जज्बे तो बिना हो ही नहीं सकता। ते इहनूं इह गल जेहन च रखियो ये परमात्मा ने जज्बा पैदा किया कला इंसान नहीं। जो कुछ भी तुसीं सिरजना बाहर देखदे हो पेड़ पौधे ने कीड़े मकौड़े ने पंछी ने पशु ने कोई भी नस्ल ऐसी नहीं जिस विच रब ने यह जज्बा पैदा करके उहदी नस्ल अगे ना तोरी हो। यह रब का बनाया हुआ एक जज्बा है। गुरु ग्रंथ साहिब ने विच इहदी जिहड़ी बहुतात है उहदी तबाही का कारण दस्या है। उंज चेते रखियो हर बंदे दा आपा अपना अपना अंदर हुंदा है ये भी रब दी कृपा है। जिवें शरीर दी भुख है साडी कई बंदे ऐसे ने एक फुलका छकदे ने रज जांदे ने कई बंदे दो चार प्रसादे छकदे रज जांदे ने कई बंदे सारा सारा दिन मूंह मारी जांदे ने सारा दिन कुछ ना कुछ खाई जांदे ने। शरीर ते सारिआं दे पंजां तत्तां दे ने हर बंदे दी भुख आपो अपनी है। याद रखो इस जज्बे दी भी बंदे हर एक दी भुख आपो अपनी है। कोई इन्ने कु तृप्त ने कि सिर्फ विकास का कारण बनाया कई इन्ने कु इहदे विच खचत ने सच वे उन्हां दे तन नूं वाशना गाल दी पई ने एक भुख की तरह। गुरु साहब ने शब्द वरत्या हे कामंग नरक विश्रामंग बहु जोनी परमावने चित हरनंग इहनूं शब्द वरत्या तू चित नूं चुरा के लै जाने तू चित नूं अंदरों खिंच जाने चिंतन राही भी खिंच के लै जांदी वाशना। उंज वैसे पुराने ग्रंथकारां ने अठ तरह की काम की पूर्ति दसी सी हर रंगी खर्म समारिया उहदे विच कल्ली स्पर्शता नहीं। वह कहिंदे ने जदों तुसी किसे शरीर दा कल्ले बैठे चिंतन करदे हो वह भी काम का एक अंग है। कल्ले चिंतन करदे हो जदों तुसी अपनियां अखां नाल किसे दी बॉडी नूं टच करदे हो। चेते रखियो शरीर कल्ले फिजिकल तौर ते पकड़ के टच नहीं हुंदे जदों असी चिंतन करने आ उदों भी दूजे दे शरीर नूं टच करने आ स्पर्श करने आ जदों असी अखां नाल देखने आ उदों भी दूजे दा शरीर वह भी काम दा अंग है। जदों कोई बंदा अपने कन्नां दे नाल वाशना भरपूर शब्दावली च गीत सुनदा है क्या जांदा असल विच वह भी सच एवे कि बंदे वास्ते काम दा एक अंग है। मैं खैर संखेप जी बेनती करांगा हजूर सच्चे पातशाह जी कहिंदे ने साडी जीव दा बोल भी काम दा एक अंग है साडी नासगा दी सुगंधी भी एक काम दा अंग है इहदे वख वख अंग ने। हजूर ने कहा जदों अंदर च प्रविरत हुंदा है हे काम नरक विश्रामंग जो बहु जोनी परमावने ਚਿੱਤ ਹਰਨ ਤੂੰ ਬੰਦੇ ਦੇ ਚਿੱਤ ਨੂੰ ਚੁਰਾ ਕੇ ਲੈ ਜਾਂ, ਅੱਖਾਂ ਰਹੀ ਚੁਰਾ ਕੇ ਲੈ ਜਾਏ, ਕੰਨਾਂ ਰਹੀ ਚੁਲਾ ਕੇ ਲੈ ਜਾਏ, ਜ਼ਬਾਨ ਰਹੀ ਚੁਲਾ ਕੇ ਲੈ ਜਾਏ। ਚਲੋ ਅੱਜ ਕੱਲ ਜਿਹਨੂੰ ਆਪਾਂ ਸਭਿਆਚਾਰ ਕਹਿੰਦੇ ਹਾਂ, ਸ਼ਬਦ ਵਰਤਿਆ ਜਾਂਦਾ ਹੈ ਨਾ ਜੀ, ਇਹ ਕਲਚਰ ਹੈ ਜੀ ਸਾਡਾ। ਪਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਗੁਰਮੁਖੋ, ਚਲੋ ਅਸੀਂ ਵੀ ਦੁਨੀਆਂ ਚ ਰਹਿੰਦੇ ਹਾਂ, ਇਸੇ ਵਿਚਰਨੇ ਆ, ਮੈਨੂੰ ਸੱਚ ਇਹ ਵੇ ਜਿਹਨੂੰ ਅਸੀਂ ਕਲਚਰ ਕਹਿੰਦੇ ਹਾਂ, ਸਾਡੇ ਘਰਾਂ ਚ ਜਦੋਂ ਵਿਆਹ ਹੁੰਦੇ ਨੇ, ਅਸੀਂ ਕੋਈ ਪਾਰਟੀ ਕਰਨੇ ਹੈ, ਬੜਾ ਮੁਸ਼ਕਲ, ਸਾਡੀਆਂ ਧੀਆਂ, ਸਾਡੀਆਂ ਨੂੰਹਾਂ, ਸਾਡੀਆਂ ਬੇਟੀਆਂ, ਸਾਡੀਆਂ ਮਾਤਾਵਾਂ, ਚੇਤੇ ਰੱਖਿਓ ਉਹਨਾਂ ਸ਼ਬਦਾਂ ਦੇ ਉੱਤੇ ਥਿਰਕਦੀਆਂ ਨੇ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਵਾਹਿਗੁਰੂ ਜਿੱਥੇ ਨਾਮ ਤੇਰੇ ਤੋਂ ਮੰਗਣਾ, ਸਿਮਰਨ ਤੇਰੇ ਤੋਂ ਮੰਗਣਾ, ਸੰਤੋਖ ਤੇਰੇ ਤੋਂ ਮੰਗਣਾ, ਇੱਕ ਕਿਰਪਾ ਕਰੀ ਸਾਰੀ ਜ਼ਿੰਦਗੀ ਚ ਉਹ ਗੰਦਾ ਗੀਤ ਨਾ ਮੇਰੇ ਕੰਨਾਂ ਚ ਪੈ ਜਾਏ ਜਿਹਦੇ ਨਾਲ ਵਾਸ਼ਨਾ ਪੈਦਾ ਹੁੰਦੀ। ਇਹ ਗੁਰੂ ਗ੍ਰੰਥ ਸਾਹਿਬ ਦਾ, ਮੈਂ ਤਾਂ ਕਿਹਾ ਗੱਲਾਂ ਥੋੜੀਆਂ ਜਿਹੀਆਂ ਔਖੀਆਂ ਨੇ। ਹਜ਼ੂਰ ਨੇ ਫਰਮਾਇਆ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਗੁਰੂ ਅਰਜੁਨ ਦੇਵ ਕੇ, ਮੇਰੇ ਸੋਹਣੇ ਪਰਮਾਤਮਾ ਮੇਰੇ ਕੰਨਾਂ ਚ ਆਵਾਜ਼ ਨਾ ਪਾਈ। ਸਾਕਤ ਗੀਤ ਆ ਲਫ਼ਜ਼ ਕਹਿ, ਨਾਦ ਧੁਨ ਗਾਵਤ ਬੋਲਤ ਬੋਲ ਉਜਾਏ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਗੰਧਨ ਵਹਿਣ ਸੁਣਾ ਔਰ ਜਾਵੇ। ਸਤਿਗੁਰੂ ਕਹਿੰਦੇ ਬੰਦਾ ਸਰੀਰ ਨੀ ਦੇਖਦਾ, ਸਾਰੀਆਂ ਗੱਲਾਂ ਬਾਣੀ ਚ। ਕਈ ਵਾਰੀ ਤਾਂ ਮੇਰੇ ਮਨ ਚ ਆਉਂਦਾ ਜਿਹੜੀਆਂ ਸਮਾਜਿਕ ਕਮਜ਼ੋਰੀਆਂ ਨੇ ਨਾ, ਗੁਰੂ ਗ੍ਰੰਥ ਸਾਹਿਬ ਚੋਂ ਵੀ ਦੱਸੀਆਂ। ਮਹਾਰਾਜ ਕਹਿੰਦੇ ਸਰੀਰ ਵਡੇਰਾ ਹੈ, ਜਦੋਂ ਕੰਨਾਂ ਚ ਗੰਦਾ ਗੀਤ ਪੈਂਦਾ ਤੇ ਸਤਿਗੁਰੂ ਕਹਿੰਦੇ ਵਡੇਰਾ ਸਰੀਰ ਵੀ ਥਿਰਕਣ ਲੱਗ ਪੈਂਦਾ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾ ਤੁਨ ਗਾਵਤ ਬੋਲਤ ਬੋਲ ਅਜਾਏ, ਇਹ ਕੰਨਾਂ ਚ ਨਾ ਪੈਣ। ਹਜ਼ੂਰ ਨੇ ਕਿਹਾ ਵੀ ਇਹ ਚਿੱਤ ਨੂੰ ਚੁਰਾ ਕੇ ਲੈ ਜਾਂਦਾ, ਇਹ ਕਿਸੇ ਤਰੀਕੇ ਰਾਹੀਂ, ਅੱਖਾਂ ਰਾਹੀਂ, ਕੰਨਾਂ ਰਾਹੀਂ, ਜੀਭ ਰਾਹੀਂ, ਸਪਰਸ਼ਤਾ ਰਾਹੀਂ, ਤੇ ਚੇਤੇ ਰੱਖਿਓ ਕੱਲੇ ਚਿੰਤਨ ਵਿੱਚ ਵੀ ਇਹਨੂੰ ਚੁਰਾ ਕੇ ਲੈ ਜਾਂਦਾ। ਤੇ ਕਾਮੰਗ ਨਰਕ ਵਿਸ਼ਰਾਮੰਗ ਬੋ ਜੋਨੀ ਪਰਮਾਵਣੈ ਚਿੱਤ ਹਰਨੰਗ ਤ੍ਰੈ ਲੋਕ ਗਮਿਅੰਗ, ਤੇਰੀ ਤਿੰਨਾਂ ਲੋਕਾਂ ਤੱਕ ਪਹੁੰਚ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਿਓ, ਇੰਦਰ ਦੇ ਸਰੀਰ ਨੂੰ ਵੀ ਕਲੰਕਿਤ ਕਰ ਦਿੱਤਾ ਇਸ ਵਾਸ਼ਨਾ ਨੇ। ਜਿਹੜਾ ਸ਼ਬਦ ਹੈ ਨਾ ਜੀ, ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ, ਤੁਮ ਕਹੀਏ ਤੋ ਜਗਤ ਗੁਰ ਸਵਾਮੀ ਖਮ ਕਹੀਏ ਤੇ ਕਲ ਜੂ ਕੇ ਕਾਮੀ, ਕਿ ਵਪਰੀਤ ਫੁਰਨੇ ਪੈਦਾ ਕਰੋ। ਦੇਖੋ ਇੱਕ ਬਾਣੀ ਸ਼ਬਦ ਹੁੰਦਾ ਉਲਟੀ, ਤੁਸੀਂ ਪਾਠ ਕਰ ਦਿਓ, ਇੱਕ ਬਚਨ ਹੁੰਦਾ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਉਲਟੀ ਦਾ ਅਰਥ ਕੀ ਹੈ? ਇਹਦਾ ਮਤਲਬ ਜੋ ਕੁਝ ਸਾਕਤ ਕਰਦਾ ਤੂੰ ਉਹਦੇ ਵਪਰੀਤ ਚੱਲ। ਇਹ ਇੱਕ ਬੜੀ ਕਮਾਲ ਦੀ ਚੀਜ਼ ਹੈ। ਉਲਟੀ ਦਾ ਅਰਥ, ਦੂਜੀ ਵੋਮਟਿੰਗ ਨਹੀਂ ਆਪਾਂ ਸ਼ਬਦ ਵਰਤਾਂਗੇ, ਉਲਟੀ ਦਾ ਅਰਥ ਹੈ ਜੋ ਸਾਕਤ ਕਰਦਾ ਤੂੰ ਉਹਦੇ ਤੋਂ ਉਲਟ ਚੱਲ। ਸਾਕਤ ਕਹਿੰਦਾ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਤੂੰ ਉਲਟ ਚੱਲ ਕੇ ਫੇਤ ਬਣਾ ਲਿਆ ਮੇਰਾ ਰੱਬ ਹੀ ਸਾਰੀਆਂ ਥਾਵਾਂ ਤੇ। ਸਾਕਤ ਦਿਨ ਰਾਤ ਨਿੰਦਿਆ ਕਰਦਾ, ਤੂੰ ਉਲਟੀ ਕਰਦੇ ਉਹਦੇ ਵਿਰੋਧ ਵਿੱਚ, ਇਹਦਾ ਮਤਲਬ ਤੂੰ ਵਰੀਤ ਚੱਲ ਕੇ ਤੂੰ ਰੱਬ ਦੀ ਸਿਫਤ ਕਰ। ਇਸੇ ਕਰਕੇ ਸਤਿਗੁਰੂ ਨੇ ਸ਼ਬਦ ਵਰਤਿਆ ਕਿ ਵਪਰੀਤ ਫੁਰਨੇ ਵੀ ਫੁਰਨੇ ਨੂੰ ਮਾਰ ਕੇ ਰੱਖ ਦਿੰਦੇ। ਇਹਨੂੰ ਫਿਰ ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਸੁਣਿਓ, ਉਹ ਵਪਰੀਤ ਕੀ ਹੈ? ਉਹਨੂੰ ਗੁਰੂ ਗ੍ਰੰਥ ਸਾਹਿਬ ਕਿਹਾ ਕਿ ਪਲੀਜ਼ ਸਾਰੇ ਸਹਿਜ ਪਾਠ ਕਰੋ, ਇੱਕ ਅੰਗ ਕਰੋ, ਦੋ ਅੰਗ ਕਰੋ, ਪਰ ਜਦੋਂ ਪਾਠ ਕਰੋ ਨਾ, ਕਿਸੇ ਪ੍ਰਚਾਰਕ ਦੀ, ਕਿਸੇ ਟੀਕਾਕਾਰ ਦੀ ਐਨਕ ਲਾ ਕੇ ਪਾਠ ਨਾ ਕਰਿਓ, ਇਸ ਤਰ੍ਹਾਂ ਪਾਠ ਕਰਿਓ ਗੁਰੂ ਨਾਨਕ ਸਾਹਿਬ ਜੀ ਸਾਨੂੰ ਉਹ ਸੋਝੀ ਬਖਸ਼ੋ ਜਿਸ ਰੂਪ ਵਿੱਚ ਤੁਸੀਂ ਬਾਣੀ ਉਚਾਰਨ ਕੀਤੀ। ਤੇ ਮੈਂ ਕਿਉਂ ਕਿਹਾ ਵੀ ਟੀਕਾ ਲਾ ਕੇ ਕਿਸੇ ਟੀਕੇ ਦੀ ਅੰਗ, ਸੰਪਰਦਾ ਹੀ ਆਪਣੇ ਅਰਥ ਕਰਦੇ ਆ। ਸਿੰਘ ਸਭਾ ਚ ਜਦੋਂ ਅੱਜ ਸ਼ੁਰੂ ਟੀਕਾਕਾਰੀ ਹੋਈ, ਉਹ ਆਪਣੇ ਅਰਥ ਕਰਦੇ ਆ, ਕਈ ਆਪਣੇ ਅਰਥ ਕਰਦੇ ਆ। ਬਸ ਇੱਕੋ ਅਰਦਾਸ ਕਰੋ, ਦਾਤਾ ਕਿਰਪਾ ਕਰ ਮੈਨੂੰ ਉਹ ਅਰਥ ਜਣਾ, ਅੰਦਰੋਂ ਜਣਾ, ਜੋ ਕੋਈ ਤੁਸੀਂ ਬਾਣੀ ਵਿੱਚ ਕਿਰਪਾ ਕਰਕੇ ਦਰਜ ਕੀਤਾ ਹੋਇਆ। ਹੁਣ ਜਦੋਂ ਸ਼ਬਦ ਆ ਜਾਣ ਵੀ ਇਹ ਸ਼ਬਦ ਪੜ੍ਹਨੇ ਹੋਣ ਵੀ ਮਨ ਨਹੀਂ ਟਿਕਦਾ, ਮੰਨ ਲਓ ਵਾਸ਼ਨਾ ਚ ਬੜਾ ਪ੍ਰਵਿਰਤ ਹੈ। ਦੇਖੋ ਇਸ ਗੱਲ ਨੂੰ ਫਿਰ ਬਰੀਕੀ ਨਾਲ ਸੁਣਿਓ, ਸਥੂਲ ਚੀਜ਼ ਨੂੰ ਤੁਸੀਂ ਸਥੂਲਤਾ ਨਾਲ ਮਾਰ ਲਓਗੇ। ਮੰਨ ਲਓ ਇੱਕ ਇਨਸਾਨ ਤੁਹਾਡੇ ਉੱਤੇ ਹਮਲਾ ਕਰਨ ਆ ਰਿਹਾ, ਤੇ ਉਹਨੂੰ ਤੁਸੀਂ ਸੂਕਸ਼ਮਤਾ ਨਾਲ ਕਿੱਥੇ ਮਾਰੋਗੇ? ਉਹਨੂੰ ਤੁਸੀਂ ਡਾਂਗ ਸੋਟਾ ਕੁਝ ਵਰਤੋਗੇ, ਹੱਥ ਵਰਤੋਗੇ, ਉਹ ਹਟ ਜਾਏਗਾ। ਪਰ ਜਿਹੜੀ ਵਾਸ਼ਨਾ ਦੇ ਸੂਕਸ਼ਮ ਫੁਰਨੇ ਨੇ ਉਹ ਡਾਂਗਾਂ ਨਾਲ ਨਹੀਂ ਕੁੱਟੇ ਜਾਂਦੇ। ਮੇਰੇ ਮਨ ਚ ਗੰਦਾ ਫੁਰਨਾ ਆ ਜਾ, ਮੈਂ ਉਹਨੂੰ ਆਕਰ ਪਾਣ ਪਾਈਏ, ਮੈਂ ਗਾਤਰੇ ਦੇ ਨਾਲ ਵੱਢ ਸਕਾਂਗਾ ਫੁਰਨੇ, ਗੋਲੀ ਨਾਲ ਉਹਨੂੰ ਮਾਰ ਸਕਾਂਗਾ? ਯਾਦ ਰੱਖੋ ਕਿ ਫੁਰਨੇ ਨੂੰ ਫੁਰਨਾ ਹੀ ਮਾਰ ਸਕਦਾ ਹੈ। ਜਦੋਂ ਮਨ ਦੇ ਵਿੱਚ ਫੁਰਨੇ ਆਉਣ, ਉਦੋਂ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਲਓ। ਸ਼ਬਦ ਇੱਕ ਰਾਮਕਾਰ ਹੈ ਜਿਹੜੀ ਪਿਆਰਿਓ ਕੇਵਲ ਬਾਹਰ ਦੀ ਤੱਤੀ ਹਵਾ ਦੁੱਖਾਂ ਦੀ ਨਹੀਂ, ਸ਼ਬਦ ਵਿੱਚੋਂ ਬਰਕਤ ਕਹਿ ਕਿ ਸ਼ਬਦ ਸੱਚ ਏਵੇ ਕਿ ਬੰਦੇ ਦੀ ਵਾਸ਼ਨਾ ਦੇ ਦੁਆਲੇ ਵੀ ਇਹਨੂੰ ਬਚਾ ਕੇ ਰਾਮਕਾਰ ਕਰ ਦਿੰਦਾ। ਸ਼ਬਦ ਫੁਰਨੇ ਨੂੰ ਕੱਟ ਦੇਗਾ। ਮੈਂ ਇੱਕ ਵਾਰੀ ਕਿਹਾ ਸੀ, ਇਹਨਾਂ ਸਮਝਿਓ ਮੈਂ ਸ਼ਬਦ ਦੇਣ ਲੱਗ ਪਿਆ ਉਦਾਹਰਨ ਦੇ ਤੌਰ ਤੇ। ਮੈਨੂੰ ਯਾਦ ਹੈ ਮੈਨੂੰ ਗੁਰਮੁਖ ਪਿਆਰੇ ਟਕਸਾਲ ਵਾਲੇ ਸਿੰਘ ਨੇ ਕਿਹਾ ਸੀ, ਕਹਿੰਦੇ ਸਨ ਜਦੋਂ ਅਸੀਂ ਵਿਦਿਆਰਥੀ ਪੜ੍ਹਨ ਗਏ ਤੇ ਸਾਨੂੰ ਕਹਿੰਦੇ ਹੁੰਦੇ ਸਨ ਪੁਚੰਗੀਓ ਇਹ ਸ਼ਬਦ ਦਾ ਅਭਿਆਸ ਜ਼ਰੂਰ। ਮੈਂ ਫਿਰ ਅਰਜ ਕਰਨ ਲੱਗਾ, ਇਹਨੂੰ ਇਹ ਨਾ ਸਮਝਿਓ ਮੈਂ ਵੱਖ ਵੱਖ ਸ਼ਬਦ ਦੇਣ ਲੱਗ ਪਿਆ। ਉਹ ਗੁਰੂ ਗ੍ਰੰਥ ਸਾਹਿਬ ਚ ਹਰ ਤਰ੍ਹਾਂ ਦੀ ਔਸ਼ਧੀ ਏ, ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਬਣਾਇਓ। ਉਹ ਕਹਿੰਦੇ ਸਨ ਇਹ ਸ਼ਬਦ ਪੁਚੰਗੀਓ ਪੜ੍ਹ ਲਿਆ ਕਰੋ ਰੋਜ਼, ਕਿ ਸੋਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਤੁਸੀਂ ਦੇਖੋ ਸਭ ਕੁਝ ਇਹਦੇ ਵਿੱਚ ਆ ਗਿਆ। ਇਹ ਹੈ ਕੱਟ ਦਏਗਾ ਇਹ ਸ਼ਬਦ ਉਹਦੇ ਗੰਦੇ ਪੁਰਨੇ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਹੁਣ ਦੇਖੋ ਇਹ ਭੀਤਰ ਤੇ ਇਨ ਕੋ ਡਾਰੋ, ਜਿਹੜਾ ਅੰਦਰ ਉੱਠਿਆ ਖਿਆਲ ਸੂਖਸ਼ਮ ਉਹਨੂੰ ਉਹ ਹੀ ਡਾਰੇਗਾ ਕੇਵਲ ਗੁਰੂ ਦਾ ਸ਼ਬਦ। ਇਹ ਪੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਬਿਸਰ ਨਾਹੀ ਕਬੂ ਗਈ ਹੈ ਤੇ ਇਹ ਵਿਦ ਮਨ ਮੈਂ ਪਾਵੋ। ਗੁਰਪੂਰਾ ਭੇਟਿਓ ਵਡਭਾਗੀ ਜਾਂ ਨਾਨਕ ਕਤੈ ਨਾ ਧਾਵੋ। ਮੇਰੀ ਬੇਨਤੀ ਹੈ ਕਿਸੇ ਉਮਰ ਚ ਵੀ ਵਾਪਰਦਾ ਉਦੋਂ ਅਰਦਾਸ ਕਰੀਏ। ਫਿਰ ਮੈਂ ਸ਼ਬਦ ਵਰਤਣਾ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੈ। ਸ਼ਬਦ ਵਰਤਿਆ ਮਹਾਰਾਜ ਜੀ ਨੇ, ਇਹ ਕਰਦਾ ਕੀ ਹੈ? ਕਾਮੰਗ ਨਰਕ ਵਿਸ਼ਰਾਮ ਬਹੁ ਜੋਨੀ ਪਰਮਾਵਣੈ ਚਿਤ ਹਰਨੰਗ ਤ੍ਰੈ ਲੋਕ ਗਮਯੰਗ। ਤੂੰ ਇੰਨਾ ਭੈੜਾ ਜਪ ਤਪ ਸੀਲ ਬਿਦਾਰਨੈ, ਏਡਾ ਵੱਡਾ ਜ਼ਹਿਰ ਹੈ ਜਦੋਂ ਕਿਸੇ ਬੰਦੇ ਤੇ ਅਸਰ ਕਰ ਜਾਏ, ਚੇਤੇ ਰੱਖਿਓ ਉਹਦੇ ਜਪ ਨੂੰ ਵੀ ਤਬਾਹ ਕਰਕੇ ਚਲਾ ਜਾਂਦਾ। ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਉਹਦੀ ਤਪੱਸਿਆ ਨੂੰ ਵੀ ਗਾਲ ਜਾਂਦਾ, ਉਹਦੇ ਸੁਸ਼ੀਲ ਸੁਭਾਅ ਦਾ ਵੀ ਬਿਲਕੁਲ ਬੇੜਾ ਪਾ ਦਿੰਦਾ, ਕਿਉਂਕਿ ਉਹਦੇ ਕੋਲ ਤਾਕਤ ਇੰਨੀ। ਜਪ ਤਪ ਸੀਲ ਬਿਦਾਰ ਨੇ ਅਲਪ ਸੁਖ ਛਿੰਨ ਭੰਗਰ ਸੁਖ ਦੇ ਲਈ ਅਵਿਤ ਚੰਚਲ ਇੰਨਾ ਚਲਾਕ ਰੁਪਈਏ ਨੂੰ ਪਾਣੀ ਦੀ ਤਰ੍ਹਾਂ ਵਹਾ ਦਿੱਤਾ। ਸਤਿਗੁਰੂ ਕਹਿੰਦੇ ਊਚ ਨੀਚ ਸਮਾਵਣੇ, ਇਹ ਤਾਂ ਇੰਨਾ ਭੈੜਾ, ਨਾ ਉੱਚਾ ਵੇਖਦਾ ਨਾ ਨੀਵਾਂ ਵੇਖਦਾ। ਜਦੋਂ ਕਿਸੇ ਨੂੰ ਬੰਦੇ ਨੂੰ ਗ੍ਰਿਫਤ ਵਿੱਚ ਲੈਂਦਾ, ਕਈ ਵਾਰੀ ਉੱਚੀ ਕੁੱਲ ਵਾਲੇ ਬੰਦੇ ਵੀ ਨੀਚ ਕਰਮ ਕਰ ਜਾਂਦੇ, ਊਚ ਨੀਚ ਸਮਾਇਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433
3: पचवंजा पचवंजा यानी 4034335555 ते संपर्क कर सकते हो। सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਰਹਿੰਦੇ ਹੋ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਗੁਰੂ ਰਾਮਦਾਸ ਮਹਾਰਾਜ ਕਿਵੇਂ ਬਾਂਹ ਫੜਦੇ ਹਨ, ਸਾਧ ਸੰਗਤ ਇਹ ਇਕੱਲੀ ਕਹਿਣ ਦੀ ਗੱਲ ਨਹੀਂ ਕਿ ਗੁਰੂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਥਾਮਿਆਂ ਦੀ ਥਾਂ ਹੈ, ਨੇ ਓਟਿਆਂ ਦੀ ਓਟ ਹੈ, ਨੇ ਗੱਤਿਆਂ ਦੀ ਗੱਤ ਹੈ, ਨੇ ਪੱਤਿਆਂ ਦੀ ਪੱਤ ਹੈ, ਨੇ ਧਿਰਿਆਂ ਦੀ ਧਿਰ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹੀ ਹਰ ਰੋਜ਼ ਪ੍ਰਤੱਖ ਕੋਈ ਨਾ ਕੋਈ ਕੁਤਕ ਵਰਤਦਾ। ਇੱਕ ਸੱਜਣ ਉਹਨੇ ਸਾਨੂੰ ਗੁਰਮਤਿ ਸਮਾਗਮ ਤੇ ਬੁਲਾਇਆ ਤਾਂ ਸਾਧ ਸੰਗਤ ਉਹਦੀ ਬਹੁਤ ਵੱਡੀ ਕੋਠੀ ਬਣੀ ਹੋਈ, ਵਿੱਚ ਕੋਈ 22-24 ਲੱਖ ਦੀ ਗੱਡੀ ਖੜੀ। ਉਹਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡਾ ਸਰੂਪ ਫੋਟੋ ਆਪਣੇ ਘਰ ਵਿੱਚ ਲਾਈ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਸਰਦਾਰ ਜੀ ਬੱਚੇ ਬਾਹਰ ਗਏ ਹੋਏ ਨੇ? ਉਹ ਕਹਿੰਦਾ, ਨਹੀਂ ਭਾਈ ਸਾਹਿਬ ਜੀ, ਦੋ ਬੱਚੇ ਨੇ, ਬੇਟੀ ਵਿਆਹੀ ਹੋਈ ਹੈ, ਬੇਟਾ ਵੀ ਵਿਆਹਿਆ, ਇੱਥੇ ਹੀ ਨਹੀਂ। ਫਿਰ ਮੈਂ ਉਹਨੂੰ ਕਿਹਾ, ਜ਼ਮੀਨ ਬਹੁਤ ਹੋਣੀ ਹੈ, ਤਾਈਓ ਇੰਨੀ ਵੱਡੀ ਕੋਠੀ, ਇੰਨੀ ਵੱਡੀ ਕਾਰ ਤੇ ਇੰਨਾ ਖਰਚਾ। ਤਾਂ ਉਹ ਹਲਕਾ ਜਿਹਾ ਮੁਸਕਰਾ ਕੇ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਰਕੇ ਕਹਿੰਦਾ, ਭਾਈ ਸਾਹਿਬ ਜੀ ਨਹੀਂ, ਜ਼ਮੀਨ ਸਿਰਫ 6.5 ਕਿੱਲੇ। ਮੈਂ ਉਹਨੂੰ ਕਿਹਾ, 6.5 ਕਿੱਲਿਆਂ ਚੋਂ ਏਦਾਂ ਦੀ ਕੋਠੀ ਨਹੀਂ ਬਣ ਸਕਦੀ, 6.5 ਕਿੱਲਿਆਂ ਵਿੱਚੋਂ ਇੰਨੀ ਮਹਿੰਗੀ ਗੱਡੀ ਨਹੀਂ। ਉਹਨੇ ਹੱਥ ਜੋੜ ਕੇ ਕਿਹਾ, ਭਾਈ ਸਾਹਿਬ ਜੀ ਇਹ ਤੁਸੀਂ ਸੱਚ ਕਹਿੰਦੇ ਹੋ, ਪਰ ਇਹ ਸਭ ਕੁਝ ਮੇਰਾ ਨਹੀਂ, ਇਹ ਜੋ ਕੁਝ ਵੇਖ ਰਹੇ ਹੋ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਫਿਰ ਜਿਹੜੀ ਉਹਨੇ ਹਕੀਕਤ ਦੱਸੀ, ਉਹ ਕਹਿੰਦਾ, ਭਾਈ ਸਾਹਿਬ ਜੀ ਲੜਕੀ ਮੇਰੀ MA ਪੜ੍ਹੀ ਸੀ, ਜ਼ਮੀਨ ਮੇਰੇ ਕੋਲ 6.5 ਕਿੱਲੇ, ਮੈਂ ਜ਼ਮੀਨ ਉੱਤੇ ਕਰਜ਼ਾ ਚੁੱਕ ਕੇ ਲੜਕੇ ਨੂੰ ਬਾਹਰ ਭੇਜ ਦਿੱਤਾ। ਏਜੰਟ ਨੇ 22 ਲੱਖ ਰੁਪਈਆ ਲਿਆ, ਪਰ ਮੇਰੇ ਲੜਕੇ ਨੂੰ ਰਸਤੇ ਵਿੱਚ ਹੀ ਕਿਸੇ ਛੋਟੇ ਟਾਪੂ ਤੇ ਲਾ ਦਿੱਤਾ। ਉੱਥੇ 2 ਮਹੀਨੇ ਮੇਰਾ ਲੜਕਾ ਫਸਿਆ ਗਿਆ। ਕਹਿੰਦਾ, ਭਾਈ ਸਾਹਿਬ ਜੀ 2-2.5 ਲੱਖ ਰੁਪਈਆ ਮੇਰਾ ਹੋਰ ਖਰਚਾ ਆਇਆ, ਉੱਥੋਂ ਆਪਣੇ ਲੜਕੇ ਦੀ ਜਾਨ ਬਚਾ ਕੇ ਉਹਨੂੰ ਵਾਪਸ ਮੰਗਾਇਆ, ਮੈਂ 24-25 ਲੱਖ ਦੇ ਥੱਲੇ ਆ ਗਿਆ। ਹੁਣ ਜੇ ਜ਼ਮੀਨ ਵੇਚਾਂ ਤੇ ਜੱਟ ਉਂਜ ਮਰਦਾ, ਜਿਹਦੀ ਜ਼ਮੀਨ ਵਿਕ ਜਾਏ ਉਹਦੇ ਬੱਚਿਆਂ ਦੇ ਉਨੀ ਰਿਸ਼ਤੇ ਹੁੰਦੇ। ਕਹਿੰਦਾ, ਜ਼ਮੀਨ ਮੈਂ ਵੇਚਣ ਨੂੰ ਦਿਲ ਨਾ ਕਰੇ, ਜ਼ਮੀਨ ਤੇ ਕਰਜ਼ਾ ਚੁੱਕਿਆ, ਉਹ 25 ਲੱਖ ਰੁਪਈਆ ਹੋਰ ਵਧਣ ਲੱਗ ਪਿਆ। ਤਾਂ ਕਹਿੰਦਾ, ਇਸ ਘਾਟੇ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ, ਵੀ ਪੈਸਾ ਵੀ ਸਿਰ ਚੜ ਗਿਆ, ਲੜਕੇ ਦਾ ਕੰਮ ਬਿਨਾਂ ਬਣਿਆ ਉਹ ਵੀ ਬਾਹਰੋਂ ਆ ਗਿਆ, ਲੜਕੀ ਵਿਆਹਣ ਵਾਲੀ ਹੈ, ਕੱਲ ਨੂੰ ਕੌਣ ਰਿਸ਼ਤਾ ਕਰੇ, ਕਿਵੇਂ ਵਿਆਹ ਕਰਾਂਗਾ? ਜੇ ਜ਼ਮੀਨ ਵੇਚ ਕੇ ਕਰਜ਼ਾ ਲਾਇਆ ਫਿਰ ਤਾਂ ਊਂ ਹੀ ਬੱਚਿਆਂ ਦੀ ਵਿਆਹ ਸ਼ਾਦੀ ਹੋਣੀ। ਕਹਿੰਦਾ, ਚਿੰਤਾ ਪਰੇਸ਼ਾਨੀ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ। ਇੱਕ ਦਿਨ ਫਿਰ ਮਨ ਨੇ ਫੈਸਲਾ ਕੀਤਾ ਕਿ ਮਨਾ ਰੋਜ਼ ਅਖਬਾਰਾਂ ਵਿੱਚ ਆਉਂਦਾ ਹੈ, ਕਰਜ਼ੇ ਥੱਲੇ ਆਇਆ ਕਿਸਾਨ ਖੁਦਕੁਸ਼ੀ ਕਰ ਲੈਂਦਾ। ਕਹਿੰਦਾ, ਇਹਦੇ ਨਾਲੋਂ ਚੰਗਾ ਮੈਂ ਕੋਈ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਾਂ, ਬਾਅਦ ਵਿੱਚ ਕਿਹੜਾ ਮੈਂ ਵੇਖਣ ਆਉਣਾ, ਭਾਵੇਂ ਕੋਈ ਜ਼ਮੀਨ ਵੇਚੇ ਤੇ ਭਾਵੇਂ ਕੋਈ ਨਿਆਣੇ ਵਿਆਹੇ ਭਾਵੇਂ ਨਾ ਵਿਆਹੇ। ਕਹਿੰਦਾ, ਮਨ ਹਾਰ ਗਿਆ, ਮੈਂ ਮਰਨ ਦਾ ਫੈਸਲਾ ਕਰ ਲਿਆ, ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ, ਤੇ ਕਹਿੰਦਾ ਮੈਂ ਸ਼ਹਿਰੋਂ ਜਾ ਕੇ ਜ਼ਹਿਰ ਵੀ ਖਰੀਦ ਲਿਆਂਦੀ, ਜਿਹੜਾ ਦਾਣਿਆਂ ਵਿੱਚ ਰੱਖੀ ਹੁੰਦਾ ਨਾ ਟੀਕਾ, ਉਹ ਖਰੀਦ ਲਿਆ। ਹੁਣ ਮਰਨ ਨੂੰ ਕਿਹਦਾ ਜੀ ਕਰਦਾ? ਜਦੋਂ ਮੌਤ ਜੇਬ ਵਿੱਚ ਪਾਈ ਹੋਵੇ ਫਿਰ ਬੰਦੇ ਨੂੰ ਘਰ ਪਰਿਵਾਰ ਬੱਚਿਆਂ ਦੇ ਨਾਲ ਬੜਾ ਮੋਹ ਆਉਂਦਾ ਹੈ, ਜਦੋਂ ਬੰਦੇ ਨੂੰ ਮੌਤ ਦਿਸਦੀ ਹੋਵੇ ਫਿਰ ਮੋਹ ਅੰਦਰੋਂ ਬੜਾ ਜਾਗਦਾ ਹੈ, ਆਪਣੇ ਪੁੱਤ ਧੀਆਂ ਘਰ ਪਰਿਵਾਰ ਦਾ ਫਿਕਰ ਕਰਕੇ ਮਨ ਵਿਰਾਗ ਵਿੱਚ ਰੋਵੇ, ਪਰ ਸਾਰਿਆਂ ਦੇ ਸਾਹਮਣੇ ਨਹੀਂ। ਕਹਿੰਦਾ, ਅੰਦਰੋਂ ਮਨ ਚੋਂ ਆਵਾਜ਼ ਆਈ, ਕੱਲ ਮੈਂ ਜ਼ਹਿਰ ਖਾ ਕੇ ਮਰ ਜਾਂਗਾ। ਫਿਰ ਅੰਦਰੋਂ ਮਨ ਚੋਂ ਆਵਾਜ਼ ਆਈ, ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਭੁੱਲ ਬਖਸ਼ਿਆ। ਕਹਿੰਦਾ, ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਿਆ, ਆ ਕੇ ਇਸ਼ਨਾਨ ਕੀਤਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਮੌਤ ਦਿਸ ਰਹੀ ਸੀ ਮੈਂ ਸ਼ਾਮ ਨੂੰ ਜ਼ਹਿਰ ਖਾ ਕੇ ਮਰ ਜਾਣਾ। ਤਾਂ ਕਹਿੰਦਾ, ਅੱਖਾਂ ਭਰ ਕੇ ਵਿਰਾਗ ਮਨ ਰੋਇਆ, ਲੰਗਰ ਵਿੱਚ ਜਾ ਕੇ ਸੇਵਾ ਕੀਤੀ, ਤੇ ਜਦੋਂ ਵਾਪਸ ਪਿੰਡ ਨੂੰ ਆਉਣ ਲੱਗਾ ਨਾ
ਕਹਿੰਦਾ ਸਰੋਵਰ ਦੇ ਕੰਢੇ ਖਲੋ ਕੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਤੇ ਹੱਥ ਜੋੜ ਕੇ ਕਿਹਾ ਗੁਰੂ ਰਾਮਦਾਸ ਜੀ ਮੈਂ ਸ਼ਾਮਾਂ ਨੂੰ ਜ਼ਹਿਰ ਖਾ ਕੇ ਮਰ ਜਾਣਾ, ਮੇਰੇ ਬੱਚਿਆਂ ਦਾ ਖਿਆਲ ਰੱਖਿਓ, ਮੈਨੂੰ ਆਪਣੇ ਬੱਚੇ ਯਾਦ ਆਏ। ਕਹਿੰਦਾ ਮੈਂ ਅਰਦਾਸ ਕਰਕੇ ਰੋ ਪਿਆ, ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ, ਮੇਰੇ ਕਰਮ ਮੇਰੇ ਸਿਰ ਤੇ ਕਰਜ਼ਾ ਚੜ ਗਿਆ, ਇਹ ਕਰਜ਼ਾ ਪਤਾ ਨੀ ਹੁਣ ਉਤਰਨਾ ਨਹੀਂ, ਗੁਰੂ ਰਾਮਦਾਸ ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ। ਕਹਿੰਦਾ ਮਨ ਬੜਾ ਵਿਰਾਗ ਭਰਿਆ, ਰੱਜ ਕੇ ਰੋਇਆ ਮੈਂ ਹਰਿਮੰਦਰ ਸਾਹਿਬ ਵੱਲ ਵੇਖ ਕੇ ਤੇ ਉੱਥੋਂ ਸਰੋਵਰ ਤੋਂ ਜਲ ਦਾ ਚੋਲਾ ਲਿਆ, ਪਿੰਡ ਨੂੰ ਤੁਰ ਪਿਆ। ਜਦੋਂ ਉਹ ਪਿੰਡ ਨੂੰ ਤੁਰਿਆ, ਬਾਹਰੋਂ ਆ ਕੇ ਆਟੋ ਲਿਆ, ਬੱਸ ਅੱਡੇ ਤੋਂ ਬੱਸ ਪਕੜੀ। ਕਹਿੰਦਾ ਜਾ ਕੇ ਮੈਂ ਆਪਣੇ ਸ਼ਹਿਰ ਉਤਰਿਆ ਸ਼ਾਮਾਂ ਨੂੰ 4, ਉਥੋਂ ਛੋਟੀਆਂ ਮਿੰਨੀਆਂ ਬੱਸਾਂ ਛੋਟੀ ਬੱਸ ਉਹਦੇ ਪਿੰਡ ਨੂੰ ਚੱਲਦੀ ਸੀ। ਜਦੋਂ ਉਹ ਸੋਚਾਂ ਵਿੱਚ ਡੁੱਬਿਆ, ਉਹ ਜ਼ਹਿਰ ਦਾ ਟੀਕਾ ਜੇਬ ਵਿੱਚ ਪਾਇਆ ਹੋਇਆ ਬੱਸ ਵਿੱਚ ਬਹਿ ਗਿਆ। ਕਹਿੰਦਾ ਛੋਟੀ ਬੱਸ ਵਿੱਚ ਮੈਂ ਬੈਠਾ, ਅਜੇ ਬੱਸ ਚੱਲੀ ਨਹੀਂ। ਇੰਨੇ ਨੂੰ ਇੱਕ ਬੰਦਾ ਬੱਸ ਵਿੱਚ ਚੜਿਆ, ਉਹਨੇ ਬਾਂਹ ਤੇ ਝੋਲਾ ਪਾਇਆ ਸੀ ਤੇ ਮੈਨੂੰ ਹਲੂਣ ਕੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਓ ਲਾਟਰੀ। ਕਹਿੰਦਾ ਮੈਂ ਤਾਂ ਆਪਣੀਆਂ ਸੋਚਾਂ ਚ ਚਿੰਤਾ ਵਿੱਚ, ਮੈਂ ਬੜੇ ਗੁੱਸੇ ਵਿੱਚ ਉਹਨੂੰ ਕਿਹਾ ਜਾ ਭਰਾਵਾ ਮੈਂ ਨੀ ਲਾਟਰੀ ਪਾ। ਕਹਿੰਦਾ ਉਹਨੇ ਫਿਰ ਕਿਹਾ ਸਰਦਾਰ ਜੀ ਲਾਟਰੀ ਪਾ ਕੇ ਵੇਖ ਲਓ। ਕਹਿੰਦਾ ਮੈਂ ਕਿਹਾ ਜਾ ਭਰਾਵਾ ਮੈਂ ਮਰਨ ਨੂੰ ਫਿਰਦਾ, ਤੂੰ ਲਾਟਰੀਆਂ ਚੁੱਕੀ ਫਿਰਦਾ। ਗੁੱਸੇ ਵਿੱਚ ਉਹਨੂੰ ਥੋੜਾ ਦਬਕਿਆ, ਇੰਨੇ ਨੂੰ ਬੱਸ ਤੁਰਨ ਵਾਲੀ ਸੀ। ਕਹਿੰਦਾ ਹੈਰਾਨੀ ਦੀ ਹੱਦ ਨਾ ਰਹੀ, ਉਹ ਲਾਟਰੀਆਂ ਵਾਲਾ ਨਾ ਮੈਂ ਕਦੇ ਲਾਟਰੀ ਪਾਈ। ਕਹਿੰਦਾ ਉਧਰ ਬੱਸ ਤੁਰਨ ਲੱਗੀ, ਉਧਰ ਉਹ 200 ਰੁਪਏ ਵਾਲੀ ਪਰਚੀ ਕੱਟ ਕੇ ਮੇਰੀ ਜੇਬ ਵਿੱਚ ਪਾ ਗਿਆ ਤੇ ਨਾਲੇ ਇੰਨੀ ਗੱਲ ਕਹਿ ਕੇ ਉਤਰ ਗਿਆ, ਕੋਈ ਨੀ ਜੇ ਨਿਕਲ ਆਈ ਫਿਰ ਪੈਸੇ ਦੇ ਦੇ। ਕਹਿੰਦਾ ਬੱਸ ਤੁਰ ਪਈ, ਉਹ ਸੱਜਣ ਉਤਰ ਗਿਆ। ਮੈਂ ਥੋੜੀ ਦੂਰ ਜਾ ਕੇ ਸੋਚਿਆ ਉਹ ਮਨਾ, ਨਾ ਮੈਂ ਕਦੇ ਲਾਟਰੀ ਪਾਈ ਨਾ ਇਹ ਮੈਨੂੰ ਜਾਣਦਾ, ਫਿਰ ਇਹ 200 ਰੁਪਇਆ ਘਾਟਾ ਵੀ ਖਾ ਗਿਆ, ਮੈਨੂੰ 200 ਦੀ ਪਰਚੀ ਜੇਬ ਵਿੱਚ ਪਾ ਗਿਆ, ਇਹ ਕੌਣ ਹੋ ਸਕਦਾ। ਕਹਿੰਦਾ ਮੈਂ ਜੇਬ ਵਿੱਚੋਂ ਲਾਟਰੀ ਕੱਢ ਕੇ ਵੇਖੀ, ਸੋਚਾਂ ਵਿੱਚ ਡੁੱਬਿਆ, ਕਈ ਗੱਲਾਂ ਚੇਤੇ ਕੀਤੀਆਂ, ਘਰ ਜਾ ਕੇ ਜ਼ਹਿਰ ਦਾ ਟੀਕਾ ਖਾਣਾ ਸੀ। ਕਹਿੰਦਾ ਮਨ ਚ ਆਇਆ ਇੱਕ ਰਾਤ ਹੋਰ ਵੇਖ ਲਾ, ਸ਼ਾਇਦ ਕੋਈ ਗੁਰੂ ਰਾਮਦਾਸ ਮਹਾਰਾਜ ਨੇ ਰਾਹ ਕੱਢਿਆ। ਰਾਤ ਲੰਘਦੀ ਸਵੇਰ ਹੋਈ, ਪਿੰਡੋਂ ਉਹੀਓ ਮਿੰਨੀ ਬੱਸ ਪਕੜੀ, ਆਪਣੇ ਛੋਟੇ ਸ਼ਹਿਰ ਪਹੁੰਚਿਆ। ਕਹਿੰਦਾ ਮੈਂ ਅੱਡੇ ਵਿੱਚੋਂ ਬੰਦਾ ਲੱਭਦਾ ਰਿਹਾ, ਲੱਭਿਆ ਨਹੀਂ। ਉੱਥੇ ਉਹਦਾ ਇੱਕ ਦੋਸਤ ਬਿਲਡਿੰਗ ਦੀ ਦੁਕਾਨ ਗੇਟ ਗ੍ਰਿਲਾਂ ਬਣਾ। ਕਹਿੰਦਾ ਮੈਂ ਉਹਦੇ ਕੋਲ ਚੱਲ ਗਿਆ, ਉਹਨੂੰ ਕਿਹਾ ਯਾਰ ਆਹ ਕੋਈ ਕੱਲ ਬੰਦਾ ਲਾਟਰੀ ਮੇਰੀ ਜੇਬ ਚ ਪਾ ਗਿਆ। ਉਹ ਕਹਿੰਦਾ ਮੋਹਨ ਸਿੰਘ ਇਹ ਲਾਟਰੀ ਮੈਂ ਤਾਂ ਪਾਉਂਦਾ ਨਹੀਂ, ਪਰ ਆਹ ਐਸਟੀਡੀ ਵਾਲਾ ਬੰਦਾ ਲਾਟਰੀਆਂ ਪਾਉਂਦਾ, ਆਪਾਂ ਉਹ ਤੋਂ ਪੁੱਛ ਲਈ। ਕਹਿੰਦਾ ਸੀ ਐਸਟੀਡੀ ਵਾਲੇ ਕੋਲ ਗਏ, ਉਹਨੂੰ ਜਾ ਕੇ ਪਰਚੀ ਵਿਖਾਈ, ਉਹ ਵੇਖ ਕੇ ਕਹਿੰਦਾ ਸਰਦਾਰ ਜੀ ਇਹ ਲਾਟਰੀ ਮੰਗਲਵਾਰ ਨੂੰ ਨਿਕਲਦੀ ਹੈ, ਅਖਬਾਰ ਵਿੱਚ ਨੰਬਰ ਆਉਂਦਾ। ਕਹਿੰਦਾ ਮੰਗਲਵਾਰ ਤੱਕ ਮੈਂ ਮਰਨਾ ਸਥਗਿਤ ਕਰ, ਇੱਕ ਵਾਰ ਇਹ ਕ੍ਰਿਸ਼ਮਾ ਵੇਖਣਾ ਚਾਹੀਦਾ। ਕਹਿੰਦਾ ਮੰਗਲਵਾਰ ਤੱਕ ਮਰਨਾ ਰੱਦ ਕਰ ਦਿੱਤਾ। ਜਦੋਂ ਮੰਗਲਵਾਰ ਆਇਆ ਮੈਂ ਪਰਚੀ ਲੈ ਕੇ ਫਿਰ ਉਹ ਸ਼ਹਿਰ ਪਹੁੰਚ ਗਿਆ। ਜਾ ਕੇ ਕਹਿੰਦਾ ਉਸੇ ਬਿਲਡਿੰਗ ਵਾਲੇ ਦੋਸਤ ਨੂੰ ਮਿਲੇ, ਅਸੀਂ ਪਰਚੀ ਲੈ ਕੇ ਐਸਟੀਡੀ ਵਾਲੇ ਕੋਲ ਗਏ, ਸਾਡੇ ਜਾਂਦੇ ਨੂੰ ਅਖਬਾਰ ਰੱਖ ਕੇ ਉਹ ਆਪਣੀਆਂ ਪਾਈਆਂ ਲਾਟਰੀਆਂ ਦੇ ਨੰਬਰ ਮਿਲ ਲਿਆ। ਉਹਨੇ ਜਦੋਂ ਆਪਣੇ ਨੰਬਰ ਮੇਲ ਕੇ, ਕਿਸੇ ਚੋਂ ਇੱਕ ਨੰਬਰ ਘੱਟ ਜਾਂਦਾ ਕਿਸੇ ਚ ਦੋ ਘੱਟਦੇ ਨੇ, ਕਹਿੰਦਾ ਉਹ ਮੇਲ ਕੇ ਆਪਣੀਆਂ ਪਰਚੀਆਂ ਤੋਂ ਵਿਹਲਾ ਹੋਇਆ ਤੇ ਫਿਰ ਕਹਿੰਦਾ ਉਹਨੇ ਸਾਡੇ ਵਾਲੀ ਪਰਚੀ, ਕਹਿੰਦਾ ਲਿਆਓ ਸਰਦਾਰ ਜੀ ਤੁਹਾਡਾ ਵੀ। ਕਹਿੰਦਾ ਜਦੋਂ ਉਹਨੇ ਸਾਡੀ ਪਰਚੀ ਦੇ ਨੰਬਰ ਮਿਲੇ, ਇੱਕ ਦੋ ਤਿੰਨ ਵਾਰ ਮਿਲਦਿਆਂ ਕਹਿੰਦਾ ਨੰਬਰ ਮੇਲ ਕੇ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਣੀ ਪੀ ਲੋ। ਕਹਿੰਦਾ ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਨੰਬਰ ਮੇਲ ਕੇ ਉਹ ਐਸਟੀਡੀ ਵਾਲਾ ਬੋਲਿਆ, ਕਹਿੰਦਾ ਸਰਦਾਰ ਜੀ ਤੁਹਾਨੂੰ 2 ਕਰੋੜ ਰੁਪਏ ਦੀ ਲਾਟਰੀ, 2 ਕਰੋੜ ਦੀ, ਟੈਕਸ ਕੱਟ ਕੇ 1 ਲੱਖ ਸਾਢੇ 1 ਕਰੋੜ ਸਾਢੇ 86 ਲੱਖ, ਕਿਉਂ ਟੈਕਸ ਕੱਟਿਆ ਜਾਂਦਾ, 1 ਕਰੋੜ ਸਾਢੇ 86 ਲੱਖ ਨਿਕਲਿਆ। ਕਹਿੰਦਾ ਮੈਂ 25 ਲੱਖ ਸਿਰੋਂ ਕਰਜ਼ਾ ਲਾਤਾ, ਸ਼ਾਨੂ ਸ਼ੌਕਤ ਨਾਲ ਆਪਣੀ ਧੀ ਦਾ ਵਿਆਹ ਕੀਤਾ, ਪਰ ਕਹਿੰਦਾ ਭਾਈ ਸਾਹਿਬ ਮੈਂ ਲਾਟਰੀ ਦੇ ਪੈਸੇ ਨਾਲ ਜ਼ਮੀਨ ਨਹੀਂ ਖਰੀਦੀ, ਉਹ ਪੈਸੇ ਇੰਜ ਹੀ ਰੱਖੇ ਨੇ ਬੈਂਕ ਵਿੱਚ, ਉਹ FDR ਦਾ ਜਿੰਨਾ ਮੈਨੂੰ ਵਿਆਜ ਆਉਂਦਾ ਮੈਂ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਮਨਾਉਂਦਾ, ਮੈਂ ਜ਼ਮੀਨ ਵਧਾਈ ਨਹੀਂ। ਆ ਜਿੰਨਾ ਕੁਝ ਘਰ ਜ਼ਮੀਨ ਵੇਖ ਰਹੇ ਹੋ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ।
ਸਾਧ ਸੰਗਤ ਜਦੋਂ ਗੁਰੂ ਰਾਮਦਾਸ ਮਹਾਰਾਜ ਬਾਂਹ ਪਕੜ ਲੈਣ ਫਿਰ ਤੁਹਾਡੀਆਂ ਕੌਡੀਆਂ ਵੀ ਕਰੋੜਾਂ ਵਿੱਚ ਬਦਲ ਜਾਂਦੀਆਂ ਨੇ ਤੇ ਮਾਫ ਕਰਿਓ ਜਿੱਦਣ ਉਹਦੀ ਨਜ਼ਰ ਫਿਰ ਜਾਏ ਉਦਣ ਕਰੋੜਾਂ ਵੀ ਬੰਦੇ ਦੇ ਕੌਡੀ ਫਿਰ ਜਾਂਦੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਐਵੇਂ ਨਹੀਂ, ਬਾਬਾ ਸੱਤਾ ਬਲਵੰਡ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਦਿਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ। ਤੇ ਅਗਲੀ ਪੰਕਤੀ ਹੈ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਸਾਹਿਬ ਇਹ ਪੂਰੀ ਕਰਾਮਾਤ ਹੈ ਕਿ ਆਪ ਰੱਬ ਨੇ ਤੁਹਾਡਾ ਸਰੀਰ ਧਾਰਨ ਕੀਤਾ। ਇਹਦੀ ਪੰਕਤੀ ਦੇਖੋ ਅਰਥ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਇਹ ਪੂਰੀ ਕਰਾਮਾਤ ਹੈ ਕਿ ਆਪ ਸਿਰਜਣ ਹਾਰ ਰੱਬ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੀਰ ਧਾਰਨ ਕਰ ਲਿਆ ਤੇ ਜਿਹਨੇ ਭਾਉ ਪ੍ਰੇਮ ਨਾਲ ਸਿਮਰਿਆ ਉਹਨੂੰ ਗੁਰੂ ਨੇ ਪਾਰ ਵੀ ਉਤਾਰਿਆ।

0: ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ ਸਾਧ ਸੰਗਤ, ਉਹ ਅਸਥਾਨ ਬਰਕਤਾਂ ਤੇ ਬਖਸ਼ਿਸ਼ਾਂ ਨਾਲ ਭਰਿਆ। ਤੁਸੀਂ ਭਾਗਾਂ ਵਾਲੇ ਹੋ, ਪੂਰੇ ਵਰਲਡ, ਪੂਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਸਿੱਖ ਰਹਿੰਦੇ, ਹਰ ਸਿੱਖ ਦੀ ਹਰ ਰੋਜ਼ ਅਰਦਾਸ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਸਾਧ ਸੰਗਤ, ਉਹ ਕੋਈ ਮਾਮੂਲੀ ਅਸਥਾਨ ਨਹੀਂ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਅਸਥਾਨ ਹੈ, ਕੋਈ ਭਾਉ ਪ੍ਰੇਮ ਨਾਲ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰੇ। ਮੇਰਾ ਵਿਸ਼ਵਾਸ ਹੈ ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲੇ ਪ੍ਰਕਰਮਾਂ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ। ਕਦੇ ਉੱਥੇ ਜਾ ਕੇ ਚੁਸਤੀ ਚਲਾਕੀ ਦੀ ਲੋੜ ਨਹੀਂ ਵੀ ਮੈਨੂੰ ਇਧਰਲੇ ਰਸਤੇ ਨੰਘਾ ਦਿਓ ਜੀ, ਹੁਣ ਤੇ ਪ੍ਰਤੀਤ ਦੀ ਕੰਮ ਹੀ ਹੋਰ ਚੱਲ ਪਿਆ। ਮੱਥਾ ਟੇਕਣ ਵਾਲਾ ਪਹਿਲਾਂ ਸਿਫਾਰਿਸ਼ ਲੱਭਦਾ, ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਂਦੇ ਪਹਿਲਾਂ ਸਿਫਾਰਿਸ਼ ਲੱਭਦੇ, ਕਮਰਾ ਸਿਫਾਰਿਸ਼ ਨਾਲ ਕੋਈ ਮਿਲ ਜਾਏ, ਇੱਥੋਂ ਤੱਕ ਮੱਥਾ ਟਪਾਉਣ ਵਾਲਾ ਕੋਈ ਰਸਤਾ ਸਿਫਾਰਿਸ਼ ਵਾਲਾ ਹੋ। ਨਹੀਂ ਸਾਧ ਸੰਗਤ, ਸਿਫਾਰਿਸ਼ ਦੀ ਲੋੜ ਨਹੀਂ, ਇੱਕ ਚੀਜ਼ ਧਿਆਨ ਵਿੱਚ ਰੱਖਿਓ, ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗਿਆ ਇੰਜ ਲੱਗੇ ਬੜੀ ਭੀੜ ਹੈ, ਤੁਹਾਡੇ ਕੋਲ ਵਕਤ ਨਹੀਂ, ਖਲੋ ਨਹੀਂ ਸਕਦੇ, ਭਾਵਨਾ ਰੱਖ ਕੇ ਪ੍ਰਕਰਮਾਂ ਵਿੱਚੋਂ ਨਮਸਕਾਰ ਕਰ ਦਿਓ, ਗੁਰੂ ਉੱਥੇ ਵੀ ਦਰਸ਼ਨ ਦੇ ਦਿਓ। ਇਹ ਜ਼ਰੂਰੀ ਨਹੀਂ ਕਿ ਤੁਸੀਂ ਸਿਫਾਰਿਸ਼ ਜਾਂ ਕਿਸੇ ਚਲਾਕੀ ਨਾਲ ਅੰਦਰ ਲੰਘੋ, ਅੰਦਰ ਜਾਣ ਤੋਂ ਪਹਿਲੇ ਪ੍ਰਕਰਮਾਂ ਵਿੱਚ ਪਹੁੰਚ ਗਏ, ਉੱਥੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਹਾਂ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਹੱਥ ਭੀੜੀ, ਗੁਰਸਿੱਖੀ ਬਰੀਕ ਹੈ, ਗੁਰਸਿੱਖੀ ਕੱਲਾ ਸੁਣਨ ਨਾਲ ਨਹੀਂ ਆਉਂਦੀ, ਆ ਚੀਜ਼ ਧਿਆਨ ਵਿੱਚ ਰੱਖੋ। ਗੁਰਮਤ ਕੱਲਾ ਸੁਣਨ, ਪੜ੍ਹਨ, ਕਹਿਣ, ਗਾਉਣ ਦਾ ਵਿਸ਼ਾ ਨਹੀਂ ਕਿ ਮੈਂ ਕਥਾ ਸੁਣਾ ਰਿਹਾ ਬੜੀ ਗੁਰਮਤ ਹੈ ਜੀ, ਤੁਸੀਂ ਸੁਣ ਰਹੇ ਹੋ ਬੜੇ ਗੁਰਮੁਖ ਹੋ। ਸਾਧ ਸੰਗਤ, ਗੁਰਮਤ ਸੁਣਨ, ਸੁਣਾਉਣ, ਪੜ੍ਹਨ, ਪੜ੍ਹਾਉਣ ਦਾ ਵਿਸ਼ਾ, ਗਾਉਣ ਦਾ ਨਹੀਂ, ਗੁਰਮਤ ਸਿਰਫ ਤੇ ਸਿਰਫ ਬੁੱਝਣ ਦਾ ਵਿਸ਼ਾ ਹੈ, ਜਿਹਨੇ ਬੁੱਝ ਲਿਆ ਉਹ ਗੁਰਮੁਖ ਹੈ, ਜਿਹੜਾ ਬੁੱਝ ਨਾ ਸਕਿਆ ਉਹ ਕੁਝ ਵੀ ਨਹੀਂ। ਤਾਈਓ ਪਾਤਸ਼ਾਹ ਬਾਣੀ ਅੰਦਰ ਕਹਿੰਦੇ, ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਭਾਈ ਜੇ ਕੋਈ ਬੁੱਝ ਲਵੇ ਉਹ ਗੁਰਮੁਖ ਹੈ, ਗੁਰਮਤ ਬੁੱਝਣ ਦਾ ਵਿਸ਼ਾ ਹੈ। ਬੁੱਝਣਾ ਕੀ ਹੈ? ਇਹ ਗੱਲ ਯਾਦ ਰੱਖਿਓ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਕੋਈ ਸੇਵਾਦਾਰ ਰੁਕੇ, ਜੇ ਤਾਂ ਗੁਰਸਿੱਖ ਬੁੱਝ ਲੈ ਬਈ ਇਹ ਹੁਕਮ ਕਿਸੇ ਸਰੀਰ ਸੇਵਾਦਾਰ ਦਾ ਨਹੀਂ, ਇਹਦੇ ਵਿੱਚੋਂ ਗੁਰੂ ਦਾ ਹੁਕਮ ਹੈ। ਜੇ ਸੇਵਾਦਾਰ ਦੇ ਹੁਕਮ ਨੂੰ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਮੰਨ ਕੇ ਕਿਹਾ ਜੀ ਸਤ ਭਜਨ, ਚੇਤੇ ਰੱਖਿਓ ਤੁਹਾਨੂੰ ਪ੍ਰਕਰਮਾਂ ਵਿੱਚ ਹੀ ਉੱਥੇ ਦਰਸ਼ਨ ਹੋ ਜਾਣਗੇ। ਜੇ ਆਪਾਂ ਨੂੰ ਸਰੀਰ ਹੀ ਸਮਝਿਆ ਨਾ, ਇਹ ਤੇ ਸੇਵਾਦਾਰ। ਮੈਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਲੋਕ ਸੇਵਾਦਾਰਾਂ ਨਾਲ ਲੜਦੇ, ਬੜੇ ਬੁਰੇ ਸ਼ਬਦ ਬੋਲਦੇ, ਉਹਨਾਂ ਨੂੰ ਕਹਿਣਗੇ ਜੀ ਇਹ ਫਲਾਨੇ ਆਉਂਦੇ ਆ, ਇਹ ਫਲਾਨੇ ਆਉਂਦੇ ਆ ਜੀ, ਇੱਥੇ ਆ ਕੁਝ ਹੈ। ਸਾਧ ਸੰਗਤ, ਕੁਝ ਵੀ ਹੋਵੇ, ਭਾਵਨਾ ਰੱਖ ਕੇ ਬੁੱਝ ਕੇ ਸੇਵਾਦਾਰ ਜੋ ਕਵੇ ਤੁਸੀਂ ਕਹੋ ਸਤ ਵਚਨ, ਤੁਹਾਨੂੰ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲੇ ਗੁਰੂ ਦੀ ਕਿਰਪਾ ਕਰਦੇ। ਜੋ ਤੁਸੀਂ ਮੰਗਣ ਆਏ ਹੋ ਤੁਹਾਨੂੰ ਅੰਦਰ ਜਾ ਕੇ ਅਰਦਾਸ ਦੀ ਜ਼ਰੂਰਤ ਨਹੀਂ ਪਏਗੀ, ਪਰ ਕਰਮਾਂ ਵਿੱਚ ਭਾਵਨਾ ਬਣਾ ਕੇ ਕਿਹੋ ਇਹ ਸੇਵਾਦਾਰ ਵਿੱਚੋਂ ਗੁਰੂ ਬੋਲਿਆ। ਜੇ ਸੇਵਾਦਾਰ ਕਵੇ ਨਾ ਇੱਧਰੋਂ ਲੰਘੋ, ਕਹੋ ਜੀ ਸਤ ਵਚਨ। ਸੇਵਾਦਾਰ ਕਵੇ ਰੁਕ ਜਾਓ, ਇਧਰੋਂ ਨੀ ਜਾਣ ਦੇਣਾ, ਸਤ ਵਚਨ। ਇੰਨੀ ਭਾਵਨਾ ਪ੍ਰਕਰਮਾਂ ਵਿੱਚ ਰੱਖਿਓ, ਗੁਰੂ ਰਾਮਦਾਸ ਮਹਾਰਾਜ ਤੋਂ ਜੋ ਮੰਗਣ ਜਾਓਗੇ ਉਹ ਮਿਲ ਜਾਂਦਾ। ਜੇ ਸਿਫਾਰਿਸ਼ਾਂ ਲੱਭੋਗੇ ਫਿਰ ਸਾਧ ਸੰਗਤ ਕੁਝ ਮਿਲਦਾ ਨਹੀਂ। ਜੇ ਉੱਥੇ ਜਾ ਕੇ ਆਪਣਾ ਹੰਕਾਰ ਜਿਤਾਉਣਾ ਫਿਰ ਨਿਰੰਕਾਰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਨੇ, ਤੇ ਸੇਵਾਦਾਰ ਵਾਸਤੇ ਪਤਾ ਕਿੰਨੀ ਔਖਾ ਕੰਮ ਹੈ। ਸੇਵਾਦਾਰ ਸੇਵਾ ਵਿੱਚ ਖਲੋਵੇ, ਉਹ ਵੀ ਯਾਦ ਰੱਖੇ ਇਹ ਸੰਗਤ ਆਮ ਸਰੀਰ ਨਹੀਂ, ਇਹਨਾਂ ਵਿੱਚ ਗੁਰੂ ਰਾਮਦਾਸ ਵਰਤਦਾ, ਸੰਗਤ ਵਿੱਚੋਂ ਗੁਰੂ ਰਾਮਦਾਸ ਸਾਹਿਬ ਸਮਝ ਕੇ ਸੇਵਾ ਕਰੇ। ਚੇਤੇ ਰੱਖਿਓ ਉਹ ਸੇਵਾਦਾਰ ਵੀ ਮੁਕੱਦਰ, ਗੁਰਸਿੱਖੀ ਇੰਨੀ ਬਰੀਕ ਹੈ, ਸੇਵਾਦਾਰ ਨੇ ਸੰਗਤ ਵਿੱਚੋਂ ਸਮਝਣਾ, ਸੰਗਤ ਨੇ ਸੇਵਾਦਾਰ ਵਿੱਚੋਂ ਸਮਝਣਾ। ਇਹਨੂੰ ਹੁਣ ਨੁਕਤਾ ਧਿਆਨ ਨਾਲ ਸਮਝਿਓ। ਸਤਿਗੁਰੂ ਦੇ ਘਰ ਵਿੱਚ ਕਈ ਵਾਰ ਕਹਾਣੀ ਵਰਤਦੀ, ਜਦੋਂ ਕੋਈ ਗੁਰੂ ਕੋਲ ਆਉਂਦਾ ਗੁਰੂ ਉਹ ਸੇਵਾਦਾਰ ਨੂੰ ਕਹਿੰਦਾ ਉੱਧਰ ਸੰਗਤ ਵਿੱਚੋਂ ਹੋ ਗਿਆ, ਗੁਰੂ ਸਿੱਖ ਨੂੰ ਕਹੇਗਾ ਭਾਈ ਆ ਸਿੱਖਾਂ ਦੇ ਵਿੱਚੋਂ ਹੋ ਗਿਆ। ਜੋ ਸਿੱਖ ਕਹਿੰਦੇ ਨੇ ਉਹਨਾਂ ਦਾ ਹੁਕਮ ਮੰਨ। ਇੱਕ ਸੇਵਾਦਾਰ ਛੇਵੇਂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਇਤਿਹਾਸ ਵਿੱਚ ਆਉਂਦਾ ਹੈ ਉਹ ਲੰਗਰ ਤਿੰਨ ਟਾਈਮ ਰੱਜ ਕੇ ਛਕਦਾ ਹੈ। ਥੋੜੇ ਮਿੰਟ ਸੁਣਿਓ, ਧਿਆਨ ਨਾਲ ਤੁਹਾਡੇ ਕੰਮ ਆਉਣਾ। ਪਰ ਸੇਵਾ ਨਾ ਕਰੇ, ਜਦੋਂ ਉਹਨੂੰ ਕੋਈ ਸੇਵਾਦਾਰ ਕਵੇ ਭਾਈ ਸੇਵਾ ਕਰ ਲਓ, ਕਹਿੰਦਾ ਤੂੰ ਕੌਣ ਹੁੰਦਾ, ਰੋਬ ਮੇਰੇ ਤੇ ਪਾਉਂਦੇ ਹੁਕਮ ਚਲਾਉਂਦੇ, ਤੇਰਾ ਕੋਈ ਹੁਕਮ ਨਹੀਂ। ਗੁਰੂ ਹੁਕਮ ਕਰੇ ਮੈਂ ਸੇਵਾ ਕਰਾਂਗਾ, ਤੂੰ ਕਾਹਦੇ ਵਾਸਤੇ ਹੁਕਮ ਕਰਦਾ, ਤੂੰ ਤੇ ਮੇਰੇ ਵਰਗ। ਮੈਨੂੰ ਗੁਰੂ ਹੁਕਮ ਕਰੇ ਫਿਰ ਸੇਵਾ ਕਮਾਵਾਂਗਾ, ਤੂੰ ਤੇ ਮੇਰੇ ਵਰਗ ਹੀ। ਜਿਹਨੇ ਉਹਨੂੰ ਸੇਵਾ ਨੂੰ ਕਹਿਣਾ ਉਹਨੇ ਚੁੱਪ ਕਰ ਜਾਣਾ। ਹੌਲੀ ਹੌਲੀ ਸੰਗਤ ਦੇ ਸੇਵਾਦਾਰਾਂ ਨੂੰ ਪਤਾ ਲੱਗ ਗਿਆ ਬਈ ਇਹਨੂੰ ਕੋਈ ਸੇਵਾ ਕਹੀਏ ਇਹ ਕਰਦਾ ਹੀ ਨਹੀਂ। ਅੱਗਿਓਂ ਜਵਾਬ ਦੇ ਕੇ ਕਹਿੰਦਾ ਤੁਸੀਂ ਕੌਣ ਹੁੰਦੇ ਬਈ, ਮੈਨੂੰ ਗੁਰੂ ਹੁਕਮ ਕਰੇ ਮੈਂ ਸੇਵਾ ਕਰਾਂਗਾ। ਇਹ ਗੱਲ ਕਈ ਸਿੱਖਾਂ ਨੇ ਫਿਰ ਗੁਰੂ ਨੂੰ ਦੱਸ ਦਿੱਤੀ, ਕਹਿੰਦੇ ਮਹਾਰਾਜ ਉਹ ਜਿਹੜਾ ਫਲਾਨਾ ਬੰਦਾ ਨਾ ਲੰਗਰ ਤਾਂ ਤਿੰਨ ਟਾਈਮ ਹੀ ਛਕਦਾ, ਜਦੋਂ ਉਹਨੂੰ ਕਿਸੇ ਕੰਮ ਨੂੰ ਕਹੋ ਉਹ ਕਹਿੰਦਾ ਤੁਸੀਂ ਕੌਣ ਹੁੰਦੇ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ। ਪਾਤਸ਼ਾਹ ਕਹਿੰਦੇ ਭਾਈ ਕੋਈ ਗੱਲ ਨੀ, ਉਹਨੂੰ ਆਪੇ ਸਮਝ ਆ, ਤੁਸੀਂ ਉਹਨੂੰ ਕਹਿਣਾ ਬੰਦ ਕਰ ਦਿਓ। ਥੋੜੇ ਦਿਨ ਲੰਘੇ, ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇੱਕ ਘਟਨਾ ਘਟੀ। ਇੱਕ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦਾ, ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਹੈ ਮੀਰੀ ਪੀਰੀ ਦਾ ਮਾਲਕ ਕੌਣ ਹੈ। ਕਹਿੰਦੇ ਭਾਈ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ, ਸ਼ਾਮਾਂ ਨੂੰ ਦੀਵਾਨ ਵਿੱਚ ਆਉਂਦੇ ਨੇ। ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ, ਸੇਵਾਦਾਰ ਨੇ ਕਿਹਾ ਫਲਾਨੀ ਜਗ੍ਹਾ ਤੇ। ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਦੋਂ ਪਾਤਸ਼ਾਹ ਦਰਬਾਰ ਚ ਆਏ, ਇਹ ਮੁਸਲਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਲੋਇਆ, ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਘੱਲਿਆ, ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ। ਇਤੋਂ ਅੱਗੇ ਉਹਨੇ ਜਵਾਬ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ, ਜੇ ਖੁਦਾ ਨੂੰ ਮਿਲਣਾ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ। ਪਾਤਸ਼ਾਹ ਕਹਿੰਦੇ ਤੂੰ ਕੀ ਚਾਹੁੰਦੇ। ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰੱਜੇ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਿਰਾਲੀ, ਚੱਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖ। ਉਹ ਫਕੀਰ ਬੋਲਿਆ ਮੁਸਲਮਾਨ, ਕਹਿੰਦਾ ਜੀ ਕੁਝ ਨੀ ਚਾਹੀਦਾ, ਇੱਕੋ ਚੀਜ਼ ਚਾਹੀਦੀ ਹੈ, ਜਾਨੀ ਕੋ ਜਾਨੀ ਮਿਲਾ ਦੋ, ਮੇਰਾ ਨਾਮ ਜਾਨੀ ਖਾਨ ਹੈ, ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਪਾਤਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ। ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਹਜ਼ੂਰ ਕਹਿੰਦੇ ਫਿਰ ਬੋਲ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਛੇਵੇਂ ਪਾਤਸ਼ਾਹ ਨੇ ਕਿਹਾ ਬਿਧੀ ਚੰਦ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ, ਚੱਲ ਗੁਰੂ ਦਰਬਾਰ ਤੋਂ ਬਾਹਰ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢ। ਇੰਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਗੁਰਮਤ ਹੋਈ। ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ, ਤੁਸੀਂ ਕਹਿੰਦੇ ਹੋ ਧੱਕੇ ਮਾਰ ਕੇ ਬਾਹਰ ਕੱਢੋ। ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ। ਸਾਧ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਲਾਈਵ ਕਥਾ ਕਹੀ। ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਹੈ ਜਿਹੜਾ ਪੜਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਏਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਰਾਏ ਨਹੀਂ ਹੁੰਦੇ। ਜਿਵੇਂ ਐਗਜ਼ਾਮੀਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ, ਆਹ ਪੇਪਰ ਬਾਹਰੋਂ ਆ ਗਿਆ ਜੀ ਇਹ ਤੇ ਕਰਾਇਆ ਹੀ ਨਹੀਂ, ਏਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ। ਕੁਝ ਸਵਾਲ ਗੁਰੂ ਨੇ ਕਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ ਲੈ ਸਿੱਖਾ ਹੁਣ ਤੂੰ ਆਪੇ ਗਾਢੇ ਦਾ ਸਵਾਲ ਲਾ ਲਾ। ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤ ਦੀ, ਇਹ ਕੋਈ ਗੁਰਮਤ ਦੀ ਗੱਲ ਹੈ। ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ ਤਾਂ ਇਹ ਗੁਰਮਤ ਵਿੱਚ ਹੈ ਹੀ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢੋ। ਬਿਧੀ ਚੰਦ ਨੇ ਧੱਕੇ ਮਾਰੇ, ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ। ਜਿੱਥੇ ਉਹਨੂੰ ਧੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ। ਰਾਤ ਲੰਘ ਗਈ ਸਵੇਰ ਹੋਈ, ਵੇਖੋ ਗੁਰੂ ਕਿੰਨਾ ਖਿਆਲ ਰੱਖਦਾ। ਕਹਿੰਦੇ ਛੇਵੇਂ ਪਾਤਸ਼ਾਹ ਆਏ, ਆਉਂਦਿਆਂ ਬਿਧੀ ਚੰਦ ਨੂੰ ਕੋਲ ਬੁਲਾਇਆ। ਕਹਿੰਦੇ ਬਿਧੀ ਚੰਦ ਉਹ ਮੁਸਲਮਾਨ ਚਲਾ ਗਿਆ। ਬਿਧੀ ਚੰਦ ਕਹਿੰਦੇ ਨਹੀਂ ਮਹਾਰਾਜ, ਜਿੱਥੇ ਉਹਨੂੰ ਧੱਕੇ ਮਾਰ ਕੇ ਰਾਤੀ ਛੱਡਿਆ महाराज वो तो उत्थे ही बैठा है। कहिंदे अच्छा, फिर हजूर ने प्यार नाल पुछया जी उन्हें कुछ छके? देखो गुरु किन्ना ख्याल रखता है। पातशाह कहिंदे उन्हें कुछ छके? कहिंदे महाराज नहीं, मैं राती कई बार ओदे वल गया, सवेरे उठ के भी ओदे वलों वेख के आए। महाराज हुण तां रात नाल ओदी आवाज धीमी हो गई है, ओदा गला सुक गया, ओदियां अखां दे अथरू सुक गए ने, पर हजे भी हौली हौली कही जांदा है, जन्नी को जन्नी मिला दो, जन्नी को जन्नी मिला दो। महाराज मैनू कोई पागल जिहा जापदा है। हजूर हस पए, कहिंदे विधि चंद ओ पागल नहीं, ओ बहुत किनारे ते जा बैठा है, ओ रब दे बड़ा नजदीक हो गया है। ओ पागल नहीं, ओदी वस्ता ओ है जिहनू कहिंदे ने लोग कहें कबीर बौ रन्ना, कबीर का मर्म राम पहचाना। ओदी गल ते रब दी गल ए वखरी है। विधि चंद जा वेख के आ, ओ उत्थे ही बैठा है। विधि चंद वेख आए, पातशाह उसे जगह ते बैठे। हजूर ने कहा ओदे अगे पर्दा कर दियो, ना ओनू संगत दिसे ते ना संगत ओनू वेखे। कहिंदे महाराज सतवचन, उस मुसलमान फकीर दे अगे पर्दा तान दिता गया, सारा दिन ओ पर्दे दे ओले बैठा रहा। शामा पईयां, रात लंघ गई, हजूर ने विधि चंद दी ड्यूटी लाई। विधि चंद इनू प्रशादा पानी पुछ, ओ कुछ जवाब ना दवे, ना उन्हें कुछ खाद है, ना कुछ पीता है, ना उदी अखां विच नींद, बस रो रो के गला सुक गया है, अखां दे अथरू मुक गए ने, कदे कदाई जुबान चो थोड़ा जिहा शब्द निकलदा है, जन्नी को जन्नी मिला दो, जन्नी को जन्नी मिला दो। भाई विधि चंद कई बार वेखते रहे। जदों तीजे दिन श्री गुरु हरगोबिंद साहिब महाराज सवेरे दरबार जाए, विधि चंद अखां भर के रो पए, महाराज ओ कैसा इंसान है, मैनू ओदे बारे समझ नहीं आउंदी। महाराज हुण ते इंज लगदा है जिवें जन्नी को जन्नी मिला दो कहिंदे उहने मर जाणा है। महाराज ओदी हालत वेखी नहीं जांदी। छेवें पातशाह तरस दे घर विच आए, आप बादशाह तख्त सिंघासन तो उठे, सिद्धे ही उस मुसलमान फकीर वल गए, नाल गुरु दे सिख। जांदे हजूर ने कहा पर्दा हटा दे, वो तानी हुई कनात पर्दा हटा दिता गया। बादशाह सन्मुख खलो के कहिंदे जानी खान खुदा नूं मिलना है। एकदम ओदे शरीर विच जिवें जान आ गई होवे। हजूर ने कहा खुदा नूं मिलना है, उठ के खलो। जानी खान एकदम खलो गया। महाराज मिलना है? पातशाह ने कहा अज ही मिलना है। कहना जी अज ही मिला दो। हजूर ने कहा हुणे ही मिलना है। बस फिर इंज लगा जिवें उहदे शरीर विच कितों कोई ताकत आ गई होवे। हाथ जोड़ के सुचेत होके कहिंदा महाराज हुणे ही मिला दो। छेवें पातशाह ने कहा जे फिर हुणे ही मिलना है जानी खान, ओ दरिया वगदा जा जा के छाल मार। बस इन्नी गल सुनन दी देर, सिख तवारीख कहिंदी है ओ जानी खान मुसलमान ने ना अगे विच वेख्या, ना पिछा वेख्या, ना कुछ सोचिया, ना कुछ समझिया। इन्नी गल सुनदिया सार ओ तेज तूफान दी तरह दरिया वल भज गया। सारे सिख वेखदे ने एक ही कहानी होई, रब नूं मिलाउणा है हुणे मिलाउणा है जां दरिया विच छाल मार। इहदा मतलब पूरे विश्वास नाल आया है।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो
2: ਕਿਸੇ ਵੀ ਤਰ੍ਹਾਂ ਦੇ ਡਰਾਈਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 4612, 6th ਸਟਰੀਟ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ, ਸਾਊਥ ਵੈਸਟ, ਕੈਲਗਰੀ।
0: ਸਾਧ ਸੰਗਤ ਆਪਣੇ ਮਨਾਂ ਚ ਹੱਥ ਮਾਰਿਓ। ਕਈ ਕਈ ਸਾਲ ਸਾਡਾ ਇਰਾਦਾ ਨਹੀਂ ਬਣਦਾ, ਕਦੇ ਮਨ ਕਹਿੰਦਾ ਅੰਮ੍ਰਿਤ ਛਕ ਲਾਂ, ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ, ਫਿਰ ਅੰਮ੍ਰਿਤ ਛਕ ਲਾਂ, ਨਹੀਂ ਅਜੇ ਕੰਮ ਰਹਿੰਦਾ। ਆਪਾਂ ਇਰਾਦੇ ਵਿੱਚ ਪੱਕਿਆ ਹੀ ਨਹੀਂ ਲਿਆਉਂਦੇ। ਇਰਾਦਾ ਪੱਕਾ ਨਹੀਂ, ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ। ਇੱਕ ਵਿਦਵਾਨ ਲਿਖਦਾ, ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ, ਆਹ ਸਰ ਰੰਗ ਜ਼ਰ ਚਸ਼ਮ ਤਰ, ਕੰਮ ਗੁਫਤਨੋ ਕੰਮ ਖੁਰਦਨੋ, ਖਵਾਬੇ ਹਰਾਮ ਦਸਤੇ ਸਰ, ਇੰਤਜ਼ਾਰੀ ਬੇਕਰਾਰੀ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ। ਉਹਦੇ ਅੰਦਰ ਬੇਕਰਾਰੀ ਰਹਿੰਦੀ ਹੈ, ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾ ਮਿਲਾਂ, ਉਹਨੂੰ ਇੰਤਜ਼ਾਰ ਰਹਿੰਦਾ। ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ, ਕਦੇ ਉਹਦਾ ਰੰਗ ਪੀਲਾ ਫਿਰ ਜਾਂਦਾ, ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਹੀ ਅਥਰੂ ਉਤਰ ਆਉਂਦੇ ਨੇ। ਉਹਨੂੰ ਭੁੱਖ ਘੱਟ ਲੱਗਦੀ ਹੈ, ਉਹਦੀ ਨੀਂਦ ਘੱਟ ਜਾਂਦੀ ਹੈ, ਉਹ ਬਹੁਤ ਘੱਟ ਬੋਲਦਾ, ਬਹੁਤਾ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ। ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ, ਰਾਤੀ 2-2 ਵਜੇ ਤੱਕ ਵਟਸਐਪ, ਫੇਸਬੁੱਕ, ਪਲੇਸਬੁੱਕ ਚਲਾਈ ਜਾਓ, ਉਹਨਾਂ ਕੀ ਰੱਬ ਨੂੰ ਮਿਲਣਾ? ਉਹਨਾਂ ਦਾ ਤੇ ਮਾਤੜਾ ਵਾਂਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ, ਹੋਰ ਕੀ ਕਰ ਲੈਣ। 1-1, 2-2 ਵਜੇ ਤੱਕ ਨੈਟ ਚਲਾਉਣ ਵਾਲਿਆਂ ਦਾ ਤੇ 1 ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, 6ਵੇਂ ਪਾਤਸ਼ਾਹ ਨੇ ਕਿਹਾ ਜਾ ਦਰਿਆ ਵੇ ਛਾਲ ਮਾਰ ਦੇ। ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ, ਸਭ ਸਿੱਖ ਵੇਖ ਕੇ ਹੈਰਾਨ। ਹਜ਼ੂਰ ਨੇ ਕਿਹਾ ਬਿਧੀ ਚੰਦ, ਉਹ ਜਿਹੜਾ ਦਰਿਆ ਵੱਲ ਭੱਜਿਆ ਬਿਧੀ ਚੰਦਾ, ਉਹਨੇ ਛਾਲ ਮਾਰ ਦੇਣੀ ਹੈ, ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ। ਜਾਓ ਛੇਤੀ ਉਹਦੇ ਮਗਰ ਜਾਓ, ਉਹਨੂੰ ਡੁੱਬਣ ਨਾ ਦਿਓ। ਆਪਣੇ ਮਨਾਂ ਚ ਇੱਕ ਵਿਚਾਰ ਕਰੀਏ, ਇਹ ਮੇਰਾ ਵੀ ਇਸ ਤਰ੍ਹਾਂ ਰਿਹਾ। ਅਜੇ ਅਸੀਂ ਸਾਰੇ ਰਸਤੇ ਦੇ ਪੰਧੀ ਆ ਸਾਧ ਸੰਗਤ, ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ, ਕੋਈ ਨਾ ਵੇਖਦਾ ਹੋਵੇ ਸੇਵਾ ਦਾ ਤਰੀਕਾ ਬਦਲ ਜਾਂਦਾ। ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ, ਕੋਈ ਕੋਲ ਨਾ ਹੋਵੇ ਤਾਂ ਉਂਝ ਅੱਖਾਂ ਨਾਲ ਹੀ ਲੰਘ ਜਾਈਦਾ। ਸਾਧ ਸੰਗਤ, ਕੋਈ ਸਾਹਮਣੇ ਸੁਣਦਾ ਹੋਵੇ ਆ ਜਾਵੇ ਕੋਈ, ਫਿਰ ਪਾਠ ਉੱਚਾ ਕਰੀਦਾ, ਨਾ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਈਦਾ, ਤਰੀਕਾ ਬਦਲ ਜਾਂਦਾ। ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਮਨਾਂ ਚ ਹੱਥ ਮਾਰਿਓ, ਸਾਡਾ ਤਜਰਬਾ ਹੈ। ਸਾਧ ਸੰਗਤ, ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ, ਕਿਉਂਕਿ ਮਾਇਆ ਨਾਲ ਚੱਲਦਾ ਕੰਮ। ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ, ਕਿਸੇ ਕੋਲ ਪਰਚੀ ਵਾਸਤੇ ਜਾਓ, ਉਹ ਕਹਿੰਦਾ ਇਹਨੇ ਕਿੰਨੇ ਦਿੱਤੇ, ਗੁਆਂਢੀ ਨੂੰ ਪੁੱਛਦਾ ਇਹਨਾਂ ਨੇ ਕਿੰਨੇ ਦਿੱਤੇ ਨੇ। ਜੇ ਉਹਨੇ 2100 ਦੀ ਪਰਚੀ ਕਢਾਈ, ਮੇਰੀ 25 ਦੀ ਕੱਟ ਦਿਓ, ਕਿਉਂ ਉਹ ਤੋਂ 400 ਵੱਧ ਦੇਣਾ। ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ, ਉਹ ਸ਼ਰੀਕਾਂ ਗੁਆਂਢੀਆਂ ਲਈ ਕਟਾਈ ਹੈ, ਉਹਦਾ 3100 ਮੇਰਾ 35 ਕਰ ਦਿਓ। ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋ ਗਈ, ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ। ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ, ਮਾਫ਼ ਕਰਿਓ, ਸ਼ਰੀਕਾਂ ਲਈ ਤਾਂ ਕਰ ਲਓਗੇ, ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ, ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ, ਬੰਦਿਆਂ ਦੀ ਵੇਖ ਕੇ। ਕਈ ਤੇ ਮੈਂ ਰਸੀਦਾਂ ਪਕੜ ਕੇ ਪੜ੍ਹਦੇ ਵੇਖੇ ਨੇ, ਉਹਨੇ ਕਿੰਨੇ ਦਿੱਤੇ, ਉਹਨੇ ਕਿੰਨੇ ਦਿੱਤੇ। 6ਵੇਂ ਪਾਤਸ਼ਾਹ ਨੇ ਕਿਹਾ ਵਿਧੀ ਚੰਦਾ ਉਹ ਮੁਸਲਮਾਨ ਇਰਾਦੇ ਨਾਲ ਆਇਆ, ਜਾਨੀ ਖਾਨੇ ਛਾਲ ਮਾਰ ਦੇਣੀ ਹੈ, ਜਾ ਉਹਦੇ ਮਗਰ ਜਾ, ਉਹਨੂੰ ਡੁੱਬਣ ਨਾ ਦਿਓ, ਅਸੀਂ ਵੀ ਆਏ। ਵਿਧੀ ਚੰਦ ਉਸੇ ਵਕਤ ਭੱਜਿਆ, ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖੇ, ਕੋਈ ਮਨਾਉਣ ਤੇ ਨਹੀਂ ਆਉਂਦਾ ਮੈਨੂੰ, ਕੋਈ ਰੋਕਣ ਤੇ ਨਹੀਂ ਆਉਂਦਾ। ਉਸ ਜਾਨੀ ਖਾਨੇ ਜਾਂਦਿਆਂ ਦਰਿਆ ਵੇ ਛਾਲ ਮਾਰ ਦਿੱਤੀ, ਮਗਰੇ ਹੀ ਭਾਈ ਵਿਧੀ ਚੰਦ ਨੇ ਛਾਲ ਮਾਰੀ, ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ, ਉਹਨੂੰ ਪਾਣੀ ਚੋਂ ਬਾਹਰ ਕੱਢਿਆ। ਇੰਨੇ ਨੂੰ 6ਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ। ਹਜ਼ੂਰ ਨੇ ਜਦੋਂ ਉਹ ਕੱਪੜੇ ਭੇਜੇ, ਮੁਸਲਮਾਨ ਬਾਹਰ ਆਇਆ, ਉਹਨੂੰ ਬਾਂਹ ਤੋਂ ਪਕੜ ਕੇ ਝੰਜੋੜ ਕੇ ਕਿਹਾ, ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ। ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ, ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾ ਗਏ। 6ਵੇਂ ਪਾਤਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ, ਵੇਖ ਜਾਨੀ ਖਾਨ, ਬਸ ਨਜ਼ਰ ਮਿਲਣ ਦੀ ਦੇਰ ਸੀ। ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ, ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹੀ

ਛੁੱਟੀਆਂ ਛੁੱਟੀਆਂ ਹਥੋੜੀਆਂ ਦੀ ਸੱਟ ਸਹਿਣੀ ਸਿੱਖ, ਇੱਕ ਦਿਨ ਫਿਰ ਹਥੋੜੇ ਦੀ ਬਦਾਨ ਦੀ ਸੱਟ ਵੀ ਸਹਿ ਲੈਂਦਾ। ਪਹਿਲਾਂ ਗੁਰੂ ਦੀ ਸੰਗਤ ਦਾ ਹੁਕਮ ਮੰਨ, ਇੱਕ ਦਿਨ ਸਤਿਗੁਰੂ ਦਾ ਹੁਕਮ ਵੀ ਮੰਨ ਲੈਂਦਾ। ਤਾਈਓਂ ਸਾਧ ਸੰਗਤ ਤੇ ਸੇਵਾ ਦੀ ਪ੍ਰਪਾਟੀ ਹੈ, ਹੋਰ ਕੋਈ ਸਮਾਗਮ ਕਰਾਉਣੇ ਫਾਰਮੈਲਿਟੀ ਨਹੀਂ, ਜਿਵੇਂ ਵਿਖਾਵਾ ਕਰਨਾ ਪੈਸੇ ਖਰਚਨੇ ਲੰਗਰ ਚਲਾਉਣੇ ਨਹੀਂ, ਇੱਥੇ ਸੇਵਾ ਕਰਨ ਦੀ ਕਲਾਸ ਹੈ। ਇੱਥੇ ਪ੍ਰਸ਼ਾਦਾ ਵਰਤਾਉਣ ਵਾਲੇ ਨੂੰ ਕੋਈ ਸੰਗਤ ਵਿੱਚ ਕਵੇ ਉਹ ਭਾਈ ਚੰਗੀ ਤਰ੍ਹਾਂ ਵਰਤਾ, ਤੇ ਸੇਵਾਦਾਰ ਉਹ ਹੈ ਜਿਹੜਾ ਕਵੇ ਜੀ ਸਤਿਗੁਰ ਜੀ। ਵਰਤਾਉਣ ਵਾਲੇ ਨੂੰ ਛਕਣ ਵਾਲਾ ਕਵੇ, ਆ ਕੜਛੀ ਥੱਲੇ ਦਾਲ ਦੇ ਨਾਲ ਕੜਛੀ ਲੱਗਦੀ ਬਈ ਥੱਲੇ ਨਾ ਲੱਗੇ, ਤੇ ਛਕਣ ਵਾਲਾ ਜਦੋਂ ਕਵੇ ਕੜਛੀ ਥਾਲ ਦੇ ਨਾਲ ਨਾ ਲਾ, ਵਰਤਾਉਣ ਵਾਲਾ ਕਵੇ ਸੱਤ ਬਚਨ, ਜੇ ਮੋਹਰਿਓਂ ਕਵੇ ਨਾ ਮੂੰਹ ਚੱਕ ਕੇ ਖਾਣ ਆ ਜਾਂਦੇ ਸੀ ਤਾਂ 4 ਵਜੇ ਆਏ। ਸੇਵਾਦਾਰ ਰੋਮ ਨਾ ਭਾਵੇ, ਸੇਵਾਦਾਰ ਉਹ ਹੈ ਜਿਹੜਾ ਖਾਕ ਹੋ ਜਾਏ। ਆ ਬਚਨ ਪੜੋ ਸੁਖਮੀ ਸਾਹਿਬ ਪਾਤਸ਼ਾਹ।

ਸੋ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ, ਤੁਹਾਡੀ ਅਸੀਸ ਹੈ। ਇੱਕ ਵਾਰ ਤੁਸੀਂ ਗੱਜ ਕੇ ਪਿਆਰ ਨਾਲ ਕਹੋ, ਗੁਰ ਕੇ ਗ੍ਰਹਿ ਸੇਵਕ ਜੋਰ, ਗੁਰ ਕੇ ਗ੍ਰਹਿ ਸੇਵਕ। ਜੇ ਕੋਈ ਗੁਰੂ ਦੇ ਘਰ ਵਿੱਚ ਰਹਿਣਾ ਚਾਹੁੰਦਾ, ਸੇਵਕ ਦਾ ਅਰਥ ਸੇਵਾਦਾਰ, ਮਹਾਰਾਜ ਉਹ ਕੀ ਕਰੇ ਜੀ? ਕਹਿੰਦੇ ਪਹਿਲੀ ਸ਼ਰਤ ਗੁਰ

ਗੁਰੂ ਨੇ ਸਿੱਖਾਂ ਵਿੱਚੋਂ ਆਗਿਆ ਕਰਨੀ। ਇਹ ਪੇਪਰ ਹੁੰਦਾ, ਕਈ ਬੰਦੇ ਸੇਵਾ ਛੱਡ ਕੇ ਭੱਜ ਜਾਂਦੇ, ਕਈ ਬੰਦੇ ਸੇਵਾਧਾਰ ਸੇਵਾ ਕਰਨ ਵਾਲੇ ਕਹਿੰਦੇ ਅਗਲੇ ਸਾਲ ਨਹੀਂ ਸਮਾਗਮ ਕਰਾਉਣਾ। ਐਵੇਂ ਲੋਕਾਂ ਦੀਆਂ ਸੁਣਦੀਆਂ ਪੈਂਦੀਆਂ। ਸਾਧ ਸੰਗਤ ਇਹੋ ਕਠਿਨ ਸੇਵਾ ਹੈ, ਕੰਮ ਵੀ ਛੱਡੋ, ਪੈਸੇ ਵੀ ਮੰਗੋ, ਹੱਥ ਵੀ ਜੋੜੋ, ਤੇ ਫਿਰ ਇਸ ਗੱਲ ਲਈ ਵੀ ਤਿਆਰ ਰਹੋ ਜੇ ਜ਼ਿਆਦਾ ਨਹੀਂ ਪਿੰਡ ਚੋਂ ਪੰਜਾਂ ਚੌਂ ਨੇ ਤੇ ਕਹਿ ਦੇਣਾ ਨਾ ਸਮਾਗਮ ਤੋਂ ਬਾਅਦ ਮੋਹਰੇ ਚੌਧਰੀ ਹੋਏ ਆ, ਖਾ ਗਏ ਹੋਏ, ਖਾ ਗਏ ਹੋਏ, ਖਾ ਗਏ। ਇਹ ਵੀ ਸੁਣਨਾ ਪੈਣਾ, ਮੋਹਰਿਓਂ ਕਹਿਣਾ ਨਹੀਂ ਕੁਝ, ਗੁੱਸਾ ਨਹੀਂ ਕਿਸੇ ਦਾ ਕਰਨਾ। ਜੇ ਕੋਈ ਸੇਵਾਦਾਰ ਬਾਅਦ ਵਿੱਚ ਚੀਜ਼ ਬਣਾ ਲਏ ਨਾ, ਕਹਿੰਦੇ ਲੈ ਹੁਣ ਪੈਸੇ ਨਿਕਲਦੇ ਸਮਾਗਮ ਵਾਲੇ, ਆ ਮੋਟਰਸਾਈਕਲ ਲਿਆ, ਹੁਣ ਪੈਸੇ ਨਿਕਲ ਰਹੇ, ਇਹ ਹੁਣ ਕੱਢਦੇ ਆ, ਵੇਖ ਲੋ ਨੀ ਮੋਟਰਸਾਈਕਲ ਖਰੀਦ ਲਿਆ। ਸਾਧ ਸੰਗਤ ਇਹ ਸੁਣਨਾ ਪੈਂਦਾ, ਇਹ ਪਾਤਸ਼ਾਹ ਨੇ ਪਹਿਲਾਂ ਕਹਿ ਦਿੱਤਾ। ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਅਗਲੀ ਸ਼ਰਤ ਕਹਿੰਦੇ ਮਨ ਵਿੱਚ ਸਤਿਗੁਰ ਕੈ ਵਾਸ, ਆਖੋ ਮਨ ਵਿੱਚ ਸਤਿਗੁਰ ਮਨ

ਸਾਡੇ ਨਾਲ ਇੱਕ ਸੇਵਾਦਾਰ ਸੇਵਾ ਕਰੇ। ਸਾਧ ਸੰਗਤ ਉਹਨੇ ਬੜੀ ਸੇਵਾ ਕੀਤੀ, ਘਰ ਉਹਦਾ ਛੋਟਾ ਜਿਹਾ, ਉਹਦੇ ਨਾਲ ਹੀ ਘਰ ਕਿਸੇ ਹੋਰ ਸੱਜਣਾ ਦਾ, ਉਹ 6-7 ਮਰਲੇ ਦਾ ਘਰ, ਉਹ ਬੰਦੇ ਬਾਹਰ ਰਹਿੰਦੇ ਨੇ। ਸਾਧ ਸੰਗਤ ਤੋਂ 7 ਮਰਲੇ ਦਾ ਘਰ ਹੈ ਤੇ ਉਹ ਸਮੇਤ ਮਲਵਾ ਘਰ ਦਾ 8 ਲੱਖ ਰੁਪਈਆ ਮੰਗਣ, ਕਿਉਂ 7 ਲੱਖ ਰੁਪਈਆ 7 ਮਰਲਿਆਂ ਦਾ, 1 ਲੱਖ ਰੁਪਈਆ ਉੱਪਰ ਇੱਟਾਂ ਬਾਲਿਆਂ ਦਾ ਮੰਗਣ। ਉਹ ਕਹਿੰਦਾ ਭਾਈ ਸਾਹਿਬ ਜੀ, ਨਾਲ ਦਾ ਘਰ ਮਿਲ ਜਾਏ ਨਾ, ਮੇਰੇ ਦੋਵਾਂ ਬੱਚਿਆਂ ਦਾ ਘਰ ਬਣ ਜਾਏਗਾ, ਨਹੀਂ ਤੇ ਉਹ ਵੇਚ ਕੇ ਕਿਤੇ ਹੋਰ ਲੈਣ ਦੀ ਔਕਾਤ ਨਹੀਂ। ਪਰ ਉਹ ਪੈਸੇ ਹੀ ਬੜੇ ਮੰਗਦੇ, 8 ਇੰਨੇ ਹੈ ਹੀ ਨੀ ਪੈਸੇ। ਮੈਂ ਉਹਨਾਂ ਨੂੰ ਕਿਹਾ ਵੀ ਪੈਸੇ ਤਾਂ ਯੋਗ ਹੀ ਮੰਗਦੇ ਨੇ, ਪਰ ਜਿਹਦੇ ਕੋਲ ਨਾ ਹੋਣ ਉਹਨੂੰ ਮਹਿੰਗਾ ਲੱਗਦਾ, ਜਿਹਦੇ ਕੋਲ ਹੋਣ ਉਹਨੂੰ 8 ਲੱਖ ਵਾਲਾ 10 ਲੱਖ ਦਾ ਵੀ ਸਸਤਾ ਲੱਗਦਾ। ਮੈਂ ਉਹਨੂੰ ਕਿਹਾ ਤੂੰ ਥਾਂ ਬਾਰੇ ਨਾ ਸੋਚ, ਇਹ 15 ਦਿਨ ਡਟ ਕੇ ਸੇਵਾ ਕਰ ਲਿਆ। ਸਾਧ ਸੰਗਤ ਉਹ ਦਿਨ ਰਾਤ 15 ਦਿਨ ਉਗਰਾਹੀ ਕਰਦਾ ਰਿਹਾ, ਨਾਲ ਸੇਵਾ, ਕਦੇ ਟੈਂਟ ਲਿਆਉਣਾ, ਲੱਕੜਾਂ ਲਿਆਉਣੀਆਂ, ਆਹ ਕੋਈ ਕਰਨਾ, ਬੜੀ ਸੇਵਾ ਕੀਤੀ। ਤੇ ਤੁਸੀਂ ਹੈਰਾਨ ਹੋਵੋਗੇ, ਇਹਨੂੰ ਕਹਿੰਦੇ ਪ੍ਰਤੱਖ ਗੁਰੂ ਵਰਤਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਤੱਖ ਵਰਤੇ, ਉੱਧਰ

ਸਮਾਗਮ ਸਮਾਪਤ ਹੋਇਆ। ਸਮਾਗਮ ਤੋਂ ਤੀਜੇ ਕ ਦਿਨ ਉਹ ਜਿਨ੍ਹਾਂ ਦਾ ਥਾਂ ਸੀ ਨਾ, ਉਹ ਬੰਦੇ ਨੇ ਫੋਨ ਉਹਨੂੰ ਕੀਤਾ, ਕਹਿੰਦਾ ਕੁਲਦੀਪ ਸਿੰਘ ਥਾਂ ਲੈ ਲਾ, ਪੈਸੇ ਜਦੋਂ ਤੇਰੇ ਕੋਲ ਹੋਣਗੇ ਦੇ। ਉਹ ਮੈਨੂੰ ਆ ਕੇ ਹੈਰਾਨ ਹੋ ਕੇ ਕਹਿੰਦਾ, ਕਹਿੰਦਾ ਭਾਈ ਸਾਹਿਬ ਜੀ, ਉਹ ਬਾਹਰ ਵਾਲਿਆਂ ਦਾ ਫੋਨ ਆਇਆ, ਕਹਿੰਦੇ ਦੇਣਾ ਤਾਂ 8 ਲੱਖ ਦਾ ਹੀ ਹੈ, ਪੈਸੇ ਜਦੋਂ ਹੋਏ ਉਦੋਂ ਦੇ ਦੇਈ, ਤੂੰ ਥਾਂ ਲੈ ਲੈ। ਤੇ ਮੈਂ ਉਹਨਾਂ ਨੂੰ ਕਿਹਾ ਫੋਨ ਲਾ, ਵਟਸਐਪ ਤੇ ਉਹਨੇ ਲਾਇਆ ਬਾਹਰ ਫੋਨ। ਜਦੋਂ ਉਹਨੇ ਫੋਨ ਲਾਇਆ, ਮੈਂ ਉਹਨੂੰ ਕਿਹਾ ਸੱਜਣਾ ਉੱਪਰ ਮਲਵੇ ਦੇ ਪੈਸੇ ਨਾ ਮੰਗ, ਉਹ ਲਿਖਾ ਬੜੀ ਤੇ ਲੱਗ ਜਾਣਾ, 7 ਮਲਲੇ ਤੇ 7 ਲੱਖ ਪੱਕਾ, ਪੈਸੇ ਦੱਸ ਕਦੋਂ ਲੈਣੇ। ਕਹਿੰਦਾ ਬਾਬਾ ਜੀ ਜਦੋਂ ਹੋਣਗੇ ਦੇ ਦਿਓ, ਤੇ ਚਾਬੀ ਸਾਡੀ ਉਹ ਘਰ ਦੀ ਫਲਾਨੇ ਸਿੰਘ ਦੇ ਕੋਲ ਹੈ, ਉਹ ਤੋਂ ਚਾਬੀ ਲੈ ਲਓ ਖੋਲ। ਇੱਕ ਪੈਸਾ ਨੀ ਜੇ ਲਿਆ, ਚਾਬੀ ਦੇ ਦਿੱਤੀ। ਉਧਰੋਂ ਕੰਧ ਢਾ ਕੇ ਉਹਨੇ ਨਾਲ ਲਾ ਲਿਆ। ਲੋਕੀ ਹੈਰਾਨ, ਇਹ ਬੰਦੇ ਨੇ ਵੀ 7 ਲੱਖ ਦਾ ਕਿੱਥੋਂ ਖਰੀਦ ਲਿਆ, ਇੱਕ ਨਵਾਂ ਪੈਸਾ ਨੀ ਦਿੱਤਾ, ਉਹਨੇ ਘਰ ਦੀ ਚਾਬੀ ਦੇਤੀ। ਇੱਥੇ ਮਾਫ ਕਰਿਓ, 1 ਲੱਖ ਰੁਪਈਆ ਦੇ ਕੇ ਵੀ ਉਹ ਕਹਿੰਦਾ ਜਦ ਤੱਕ ਰਜਿਸਟਰੀ ਨੀ ਹੁੰਦੀ ਬਾਈ ਕਬਜ਼ਾ ਨੀ ਮੈਂ ਛੱਡਣਾ, ਪੂਰੇ ਪੈਸੇ ਦਿਓ ਫਿਰ ਕਬਜ਼ਾ ਛੱਡਣਾ। ਇੱਕ ਨਵਾਂ ਪੈਸਾ ਨੀ ਚਾਬੀ ਦੇ ਦਿੱਤੀ, ਉਹ ਬੰਦਾ ਹੁਣ ਥੋੜੇ ਥੋੜੇ ਕਰਕੇ ਪੈਸੇ ਦੇ ਰਿਹਾ, ਤੇ ਘਰ ਉਹਨੇ ਸਾਧ ਸੰਗਤ ਵਿੱਚ ਰਲਾ ਲਿਆ। ਇਹਨੂੰ ਕਹਿੰਦੇ ਨੇ ਗੁਰਪ੍ਰਸਾਦੀ ਗੁਪਤੋਂ ਵਰਤ ਹੈ, ਗੁਰੂ ਦੀ ਕਿਰਪਾ ਏਦਾਂ ਵਰਤ ਜਾਂਦੀ ਹੈ। ਕੋਈ ਸੇਵਾ ਕਰਕੇ ਵੇਖੇ ਪਰ ਹੰਕਾਰ ਨਾ ਕਰੇ, ਤਾਂ ਮਹਾਰਾਜ ਨੇ

ਉਹਦੇ ਕਾਰਜ ਰਹੱਸ ਉਹ ਚ ਗੁਰੂ ਆਪ ਵਰਤਦਾ। ਹਜ਼ੂਰ ਨੇ ਅਗਲੀ ਗੱਲ ਕਹੀ, ਸੇਵਾ ਕਰਤ ਕਰੋ ਸੇਵਾ ਭਾਈ, ਪਰ ਕਿਵੇਂ ਹੋਏ ਨੇ ਕਾਮੀ, ਕੋਈ ਕਾਮਨਾ ਨਾ ਲਿਆਈ ਸੇਵਾ ਕਰਦੇ, ਤੈਨੂੰ ਮੰਗਣਾ ਨਹੀਂ ਪੈਣਾ, ਜਿਹਦੀ ਸੇਵਾ ਕਰਨਾ ਉਹ ਬਿਨ ਬੋਲਿਆਂ ਸਭ ਕੁਛ ਜਾਣਦਾ, ਉਹਨੂੰ ਪਤਾ ਕਿ ਕਿਹੜੀ ਚੀਜ਼ ਦੀ ਲੋੜ ਹੈ, ਉਹਨੇ ਆਪੇ ਪਹਿਲੇ ਦੇ ਦੇਣੀ। ਸਾਡਾ ਮੰਗਿਆ ਅਧੂਰਾ ਹੋ ਸਕਦਾ, ਉਹਦਾ ਦਿੱਤਾ ਕਦੇ ਅਧੂਰਾ ਨਹੀਂ। ਹਜ਼ੂਰ ਨੇ ਅਗਲੀ ਪੰਕਤੀ ਕਹੀ,

ਉਹਨੂੰ ਰੱਬ ਮਿਲ ਜਾਂਦਾ ਹੈ। ਉਹ ਮਨ ਗੁਰੂ ਅੱਗੇ ਵੇਚਦਾ ਸੇਵਾ ਕਰਕੇ ਆਪਾਂ ਨਾ ਜਣਾਵੇ, ਸੇਵਾ ਕਰਦਿਆਂ ਵਾਹਿਗੁਰੂ ਧਿਆਵੇ, ਸਾਧ ਸੰਗਤ ਉਹਨੂੰ ਸਿੱਧਾ ਰੱਬ ਮਿਲ ਜਾਂਦਾ। ਤਾਂ ਗੁਰੂ ਦੀ ਸੇਵਾ ਔਖੀ ਹੈ, ਆਪਾਂ ਮਾਰਨਾ ਪੈਂਦਾ। ਫਿਰ ਗੁਰੂ ਉੱਤੇ ਇੱਕ ਟੇਕ ਰੱਖਣੀ ਪੈਂਦੀ। ਇੱਕ ਸਲੋਕ ਸੁਣਿਓ ਤੁਸੀਂ ਧਿਆਨ ਨਾਲ, ਆ ਸਬਕ ਮਨ ਵਿੱਚ ਵਸਾ ਕੇ ਜਾ। ਹਜ਼ੂਰ ਨੇ ਕਿਹਾ ਤਿੰਨ ਕੰਮ ਤੂੰ ਕਰ, ਉਹ ਤੋਂ ਬਾਅਦ ਅਗਲੇ ਕੰਮ ਮੇਰੇ ਤੇ ਛੱਡ ਦੇ, ਤੈਨੂੰ ਮੈਂ ਕਰਕੇ ਵਿਖਾਵਾਂ। ਮਹਾਰਾਜ ਉਹ ਤਿੰਨ ਕਾਰਜ ਕਿਹੜੇ ਨੇ? ਪਾਤਸ਼ਾਹ ਨੇ ਬਚਨ ਕਹਿ, ਪਹਿਲੀ ਗੱਲ ਆਪਣੀ ਸਿਆਣਪ ਛੱਡ ਕੇ ਆਈ ਬਾਹਰ, ਇਹ ਨਾ ਚਿੱਤ ਵਿੱਚ ਲਿਆਈ ਤੂੰ ਸਿਆਣਾ ਬਣੇ, ਤੈਨੂੰ ਅਕਲ ਬੜੀ ਹੈ, ਤੂੰ ਪਾਠ ਬੜੇ ਪੜ੍ਹਨੇ, ਤੂੰ ਸਿਆਣਾ ਬਣੇ, ਤੂੰ ਪ੍ਰਧਾਨ ਹੈ, ਤੂੰ ਆਗੂ ਹੈ, ਤੂੰ ਗਿਆਨੀ ਹੈ, ਕੀ ਹੈ, ਇਹ ਬਾਹਰ ਛੱਡ ਲਿਆ। ਪਹਿਲੀ ਗੱਲ ਸਿਆਣਪ ਛੱਡ, ਦੂਜੀ ਗੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ, ਤੇ ਤੀਜੀ ਗੱਲ ਆਸ ਇੱਕ ਤੇ ਰੱਖੇ, ਤਿੰਨ ਕੰਮ ਕਰ। ਇਹ ਤਿੰਨਾਂ ਵਿੱਚ ਹੀ ਕਈ ਵਾਰ ਬੜੀ ਕਮੀ ਹੁੰਦੀ ਹੈ। ਪਹਿਲੀ ਕਮੀ ਤੇ ਇਹ ਹੈ, ਅਸੀਂ ਗੁਰੂ ਕੋਲ ਆਈਦਾ, ਸਿਆਣਪ ਨਹੀਂ ਛੱਡੀ ਦੀ, ਆਪਣੀ ਅਕਲ ਆਪਣੀ ਸਿਆਣਪ ਉਹ ਵਰਤਦੇ ਰਹਿੰਦੇ ਹਾਂ। ਗੁਰੂ ਦੇ ਕੋਲ ਸਾਡੀ ਸਿਆਣਪ ਨਹੀਂ ਚੱਲਦੀ, ਆਪਣੇ ਵਾਲੀ ਅਕਲ ਨਹੀਂ, ਤੇ ਦੂਜਾ ਗੁਰੂ ਦੇ ਕੋਲ ਆ ਕੇ ਵਾਹਿਗੁਰੂ ਵਾਹਿਗੁਰੂ ਘੱਟ ਚੇਤੇ ਆਉਂਦਾ, ਬੰਦਿਆਂ ਦੇ ਚਿਹਰੇ ਦਿਸਦੇ ਰਹਿੰਦੇ ਨੇ, ਆਹ ਵੀ ਇੱਥੇ ਤੁਰਿਆ ਫਿਰਦਾ, ਆਹ ਵੇਖੋ ਚੌਧਰੀ, ਅੱਧੀ ਤਾਂ ਨਿੰਦਿਆ ਹੀ ਕਰੀ ਜਾਂਦੇ। ਤੇ ਤੀਜੀ ਗੱਲ ਇੱਕ ਤੇ ਆਸ ਨਹੀਂ। ਜੇ ਕੋਈ ਕਹਿੰਦਾ ਫਲਾਨੀ ਜਗ੍ਹਾ ਤੇ ਜਾਓ, ਇੱਥੇ ਵੀ ਮੱਥਾ ਟੇਕੀਦਾ, ਉੱਧਰ ਵੀ ਚਲੇ ਜਾਂਦੇ। ਕਈ ਬੰਦੇ ਗੁਰਦੁਆਰਿਓਂ ਨਿਕਲਣਗੇ ਤੇ ਵਿੱਚ ਵਿਚਾਲੇ ਕਿਸੇ ਨੇ ਕਿਹਾ ਫਲਾਨੀ ਕਬਰ ਫਲਾਨੀ ਜਗ੍ਹਾ ਤੇ ਜਾਣ ਨਾਲ ਆਹ ਕੁਝ ਹੁੰਦਾ, ਉੱਧਰ ਵੀ ਵੀਰਵਾਰ, ਸੋਮਵਾਰ ਹੋਰ, ਮੰਗਲਵਾਰ ਹੋਰ, ਵੀਰਵਾਰ ਹੋਰ, ਸ਼ਨੀਵਾਰ ਹੋਰ, ਹਫ਼ਤੇ ਦੇ ਦਿਨ ਮੁੱਕ ਜਾਂਦੇ ਨੇ, ਸਾਡੇ ਬਾਬੇ ਵੱਧ ਜਾਂਦੇ ਨੇ। ਇਹਦਾ ਮਤਲਬ ਆਸ ਇੱਕ ਤੇ ਨਹੀਂ, ਆਸ ਕਿਸੇ ਹੋਰ ਤੇ। ਮੈਂ ਕੋਈ ਗੁਰਦੁਆਰੇ ਕਥਾ ਕਰਨ ਗਿਆ ਦਿੱਲੀ ਰੋਡ ਤੇ, ਸਾਧ ਸੰਗਤ ਬੜੀ ਹੈਰਾਨਗੀ ਹੋਈ, ਉੱਥੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਮੈਂ ਤੈਨੂੰ ਬੰਗਲਾ ਸਾਹਿਬ ਤੋਂ ਵੀ ਇਹ ਕਥਾ ਕਹੀ, ਤਾਂ ਜਦੋਂ ਉੱਥੇ ਅੰਦਰ ਗਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੂਹਰੇ ਛੋਟੇ ਛੋਟੇ ਖਿਡੌਣੇ ਜਹਾਜ਼ ਪਏ, ਫੁੱਲਾਂ ਦੇ ਗੁਲਦਸਤੇ ਰੱਖਣੇ ਸੋਭਾ ਦਿੰਦੇ ਨੇ, ਸ਼ਸਤਰ ਸਜਾਉਣੇ ਗੁਰੂ ਦੇ ਅੱਗੇ ਮਰਿਆਦਾ ਹੈ, ਉਹ ਰੱਖਣੇ ਚਾਹੀਦੇ। ਪਰ ਖਿਡੌਣੇ ਚੜਾਉਣੇ, ਕਿਸੇ ਗੁਰਦੁਆਰੇ ਜਹਾਜ਼ ਚੜੀ ਜਾਂਦੇ ਨੇ, ਕਿਤੇ ਪਲਾਸਟਿਕ ਦੇ ਘੋੜੇ ਚੜਾਈ ਜਾਂਦੇ ਨੇ, ਕਿਤੇ ਕੋਈ ਬਿੱਲੀਆਂ ਬਲੂੰਗੜੇ ਸ਼ੇਰ ਚੜਾਈ ਜਾਂਦਾ, ਇਹ ਕੋਈ ਮਰਿਆਦਾ? ਵਕਤ ਆਏਗਾ ਛੇਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਹੋਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕਿਹੜੀ ਚੀਜ਼ ਚੜ ਸਕਦੀ ਹੈ, ਕਿਹੜੀ ਚੀਜ਼ ਨਹੀਂ ਚੜ ਸਕਦੀ, ਕਿਉਂਕਿ ਲੋਕ ਆਪਣੀ ਮਰਜ਼ੀ ਨਾਲ ਕੰਮ ਚੱਲ ਪਿਆ। ਜਦੋਂ ਵੇਖੇ ਨਿੱਕੇ ਨਿੱਕੇ ਜਹਾਜ਼, ਮੈਂ ਪ੍ਰਬੰਧਕਾਂ ਨੂੰ ਕਿਹਾ ਖਿਡੌਣੇ ਕਾਹਦੇ ਵਾਸਤੇ ਰੱਖੇ? ਕਹਿੰਦੇ ਭਾਈ ਸਿੰਘ ਖਿਡੌਣੇ ਨਾ ਕਹੋ। ਮੈਂ ਉਹਨਾਂ ਨੂੰ ਕਿਹਾ ਹੈ ਤੇ ਪਲਾਸਟਿਕ ਦੇ ਹੀ, ਕਿਤੇ ਬਾਹਰੋਂ ਖਰੀਦੇ ਨੇ ਕਿਸੇ ਨੇ, ਤੁਸੀਂ ਬਾਹਰ ਦੁਕਾਨ ਲਵਾਈ ਹੈ, ਉੱਥੋਂ 20-30 ਰੁਪਏ ਦਾ ਖਰੀਦ ਕੇ ਅਗਲਾ ਚੜਾ ਦਿੰਦਾ, ਇਹ ਖਿਡੌਣੇ ਨਹੀਂ ਤੇ ਹੋ। ਕਹਿੰਦੇ ਭਾਈ ਸਿੰਘ ਖਿਡੌਣੇ ਨਾ ਕਹੋ, ਤੁਹਾਨੂੰ ਸ਼ਾਇਦ ਪਤਾ ਨਹੀਂ ਭਾਈ ਸਾਹਿਬ ਜੀ, ਜਿਹੜਾ ਇੱਥੇ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ। ਹੱਦ ਹੋ ਗਈ ਗੱਲ ਵਾਲੀ, ਜਿਹੜਾ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ, ਫਿਰ ਆਈਲੈਟਸ ਕਰਨ ਦੀ ਕੀ ਲੋੜ ਹੈ, ਫਿਰ 20-20 ਲੱਖ ਚੱਕਣ ਦੀ ਕੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕੰਮ ਲਈ ਨਾ ਆਪਾਂ ਵਰਤੀਏ। ਤਾਂ ਮੈਂ ਉੱਥੇ ਸੰਗਤ ਵਿੱਚ ਕਿਹਾ ਜੀ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਹਾਜ਼ ਚੜਾਉਂਦੇ ਹੋ ਚੜਾਓ, ਪਰ ਮੈਂ ਇੰਨੀ ਗੱਲ ਕਹਿਣ ਦਾ ਮੇਰਾ ਚੌਕੀਦਾਰ ਹੈ, ਇਹ ਮੇਰੀ ਡਿਊਟੀ ਹੈ, ਜਿੱਥੋਂ ਤੁਸੀਂ ਖਰੀਦੇ ਨੇ ਜਹਾਜ਼, ਉਹ ਬੰਦੇ ਨੇ ਬਾਹਰ ਦੁਕਾਨ ਲਾਈ ਹੈ, ਉਹ ਪਿਛਲੇ 5-10 ਸਾਲਾਂ ਤੋਂ ਦੁਕਾਨ ਕਰ ਰਿਹਾ, ਉਹਦੇ ਕੋਲੋਂ 30 ਰੁਪਏ ਦਾ ਜਹਾਜ਼ ਲੈਂਦੇ ਹੋ, ਅੰਦਰ ਚੜਾ ਦਿੰਦੇ ਹੋ, ਉਹ ਪਿੱਛੋਂ 25 ਰੁਪਈਆਂ ਦਾ ਲਿਆਉਂਦਾ, ਤੁਹਾਨੂੰ 30 ਦਾ ਵੇਚਦਾ, ਇੱਕ ਜਹਾਜ਼ ਪਿੱਛੇ ਉਹਨੂੰ 5 ਰੁਪਏ ਬਚਦੇ ਨੇ। ਉਹ ਸੱਜਣੋ, ਜੇ ਇੱਕ ਜਹਾਜ਼ ਚੜਾਉਣ ਨਾਲ ਬਾਹਰ ਦਾ ਵੀਜ਼ਾ ਲੱਗਦਾ ਹੋਵੇ, ਫਿਰ ਜਿਹੜਾ ਇੰਨਿਆਂ ਸਾਲਾਂ ਤੋਂ 5-5 ਰੁਪਏ ਲਈ ਜਹਾਜ਼ ਵੇਚਦਾ, ਉਹ ਸਾਰੇ ਜਹਾਜ਼ ਲਿਆ ਕੇ ਇਕੱਠੇ ਚੜਾ ਦੇ, ਸਮੇਤ ਪਰਿਵਾਰ ਅਮਰੀਕਾ ਨਾ ਚੱਲ ਜਾਏ। ਜੇ ਜਹਾਜ਼ ਚੜਾਉਣ ਨਾਲ ਹੀ ਹੁੰਦਾ ਹੋਣਾ, ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ, ਉਹ ਵਿਚਾਰਾ ਉੱਥੇ ਕਿਉਂ ਬੈਠਾ? ਉਹ ਇਕੱਠੇ ਜਹਾਜ਼ ਚੜਾਵੇ, ਉਹਨੇ 5-5 ਲਈ ਜ਼ਰੂਰ ਵੇਚਣਾ, ਸਮੇਤ ਪਰਿਵਾਰ ਅਮਰੀਕਾ ਚੱਲ ਜਾਏ। ਸਾਧ ਸੰਗਤ ਸਾਡੇ ਅੰਦਰ ਟੇਕ ਇੱਕ ਨਹੀਂ ਹੈ, ਹਾਂ ਇਹ ਵਿਸ਼ਵਾਸ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਪਰ ਪਲਾਸਟਿਕ ਦੇ ਜਹਾਜ਼ ਚੜਾ ਕੇ ਨਹੀਂ, ਸੇਵਾ ਕਰੋ, ਅਰਦਾਸ ਕਰੋ, ਜੋ ਮੰਗ ਲਓ ਮਿਲਦਾ। ਹੁਣ ਤਾਂ ਗੁਰਦੁਆਰਿਆਂ ਚ ਕਈਆਂ ਥਾਵਾਂ ਤੇ ਝਾੜੂ ਤੇ ਲੂਣ ਲੋਕ ਚੜਾਉਣ ਲੱਗ ਪਏ, ਝਾੜੂ ਲੂਣ ਗੁਰਦੁਆਰਿਆਂ ਚ, ਇਹ ਤਾਂ ਮੁਸਲਮਾਨਾਂ ਦੀਆਂ ਕਬਰਾਂ ਤੇ ਚੜਾਇਆ ਜਾਂਦਾ ਸੀ।
ਅਸੀਂ ਸਿੱਖਾਂ ਨੇ ਗੁਰਦੁਆਰੇ ਚੜਾਉਣਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਟੇਕ ਇੱਕ ਨਹੀਂ, ਆਹ ਪਾਤਸ਼ਾਹ ਨੇ ਕਿਹਾ ਤਿੰਨ ਕੰਮ ਕਰੀ, ਉਸ ਤੋਂ ਬਾਅਦ ਮੇਰੇ ਤੇ ਛੱਡਦੀ, ਮੈਂ ਕਰਕੇ ਦਿੱਤਾ। ਮਹਾਰਾਜ ਕਿਹੜੇ ਕੰਮ? ਸਲੋਕ ਪੜੋ। ਪਹਿਲੀ ਗੱਲ ਹਜ਼ੂਰ ਕਹਿੰਦੇ, ਤਜੋ ਸਿਆਣਪ ਸੁਰਜਨੋ। ਦੂਜਾ ਕੰਮ ਪੜੋ, ਸਿਮਰੋ ਹਰ ਹਰ ਰਾਏ। ਇਹ ਸਲੋਕ ਹੈ, ਤੁਸੀਂ ਪੜ੍ਹਦੇ ਹੋ।

0: ਜਾਵੇ ਤੇਰੇ ਦੁੱਖ ਭਰਮ ਤੇ ਭੋ, ਤਿੰਨੇ ਹੀ ਚੀਜ਼ਾਂ ਗੁਰੂ ਪਲ ਵਿੱਚ ਖਤਮ ਕਰ ਦੇਗਾ। ਸੋ ਸਾਧ ਸੰਗਤ, ਅੱਜ ਦੀ ਕਥਾ ਚ ਯਾਦ ਰੱਖਿਓ, ਇੱਕ ਤੇ ਗੁਰੂ ਦੀ ਸੇਵਾ ਕਰਕੇ ਜੋ ਮੰਗ ਲੋ ਗੁਰੂ ਰਾਮਦਾਸ ਸਾਹਿਬ ਤੋਂ ਮਿਲਦਾ, ਦੂਜਾ ਗੁਰੂ ਦੀ ਸੇਵਾ ਕਰਦੇ ਆ ਆਪਾਂ ਤਿਆਗਣਾ, ਤੇ ਤੀਜਾ ਭਾਈ ਇੱਕ ਦੀ ਆਸ ਰੱਖੀ, ਇੱਕ ਨੂੰ ਜਪੀ ਆਪਣੀ ਸਿਆਣਪ ਛੱਡ ਦੇ, ਜਾ ਤੇਰੇ ਦੁੱਖ ਭਰਮ ਤੇ ਭੋ ਤਿੰਨੇ ਚੀਜ਼ਾਂ ਗੁਰੂ ਨਾਸ਼ ਕਰਦੇ। ਅੱਜ ਅਸੀਂ ਦੁੱਖ ਭਰਮ ਭੋ ਵਿੱਚ ਜੀਉਂਦੇ ਆ, ਬੰਦੇ ਭਰਮਾਂ ਦੇ ਸ਼ਿਕਾਰੀ ਹੋ ਗਏ। ਸਾਧ ਸੰਗਤ, ਸਾਡੇ ਅੰਦਰ ਇੰਨਾ ਭਰਮ ਪੱਕ ਗਿਆ, ਕਿਸੇ ਲੜਕੀ ਦਾ ਰਿਸ਼ਤਾ ਨਾ ਹੋਵੇ ਲੋਕ ਕਹਿੰਦੇ ਮੰਗਲੀਕ ਹੈ। ਕਿਉਂ? ਮੰਗਲਵਾਰ ਰੱਬ ਨੇ ਨਹੀਂ ਬਣਾਇਆ, ਮੰਗਲਵਾਰ ਕੋਈ ਜੰਮ ਪਏ ਮੰਗਲੀਕ ਹੈ। ਇਹਦਾ ਮਤਲਬ ਗੁਰੂ ਦੀ ਗੱਲ ਕਿਤੇ ਦੂਰ ਰਹਿ ਗਈ ਕਿ ਮਹਾਂ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ, ਕਿਰਪਾ ਕਰੋ। ਨਾ ਸ਼ਨੀਵਾਰ ਮਾੜਾ ਨਾ ਮੰਗਲਵਾਰ ਮਾੜਾ, ਉਹਦੀ ਨਦਰ ਹੋਵੇ ਸਾਰੇ ਦਿਨ ਚੰਗੇ ਨੇ। ਮਹਾਂਦੇਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ, ਕਿਰਪਾ ਕਰੋ ਹਰੇ। ਫਿਰ ਇਹ ਭਰਮ ਨੀ ਤੇ ਹੋਰ ਕੀ ਹੈ? ਲੋਕ ਕੱਲੇ ਮੰਗਲ ਦਾ ਭਰਮ ਨੀ, ਮੋਹਰਿਓ ਬਿੱਲੀ ਲੰਘ ਜਾਏ ਕਹਿੰਦੇ ਰੁਕ ਜਾਓ ਰਸਤਾ ਕੱਟ, ਛਿੱਕ ਮਾਰ ਦੇਵੇ ਕੋਈ ਨਿਸ਼ ਕਹਿੰਦੇ ਲੈਣ ਤਾਂ ਕੰਮ ਹੀ ਖਰਾਬ ਕਰਤਾ, ਰੁਕ ਜਾਓ ਦੋ ਮਿੰਟ, ਇੰਨੇ ਭਰਮ। ਇਹਦਾ ਮਤਲਬ ਸਵੇਰੇ ਪੜਿਆ ਜਪਜੀ ਸਾਹਿਬ, ਉਹਦਾ ਕੋਈ ਫਲ ਨਹੀਂ। ਜੋ ਗੁਰੂ ਨੇ ਕਿਹਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ, ਉਹ ਸਾਡੇ ਨਾਲ ਨਹੀਂ। ਗੁਰੂ ਨੇ ਸਵੇਰੇ ਪੜਾਇਆ ਸੀ ਦੁੱਖ ਰੋਗ ਸੰਤਾਪ ਉਤਰੇ ਕਾਹਦੇ ਨਾਲ? ਸੁਣੀ ਸੱਚੀ ਬਾਣੀ, ਤੇ ਹੁਣ ਤਾਂ ਬਿੱਲੀ ਮੋਹਰਿਓ ਲੰਘ ਗਈ, ਫਿਰ ਉਹ ਬਾਣੀ ਦੀ ਕੋਈ ਤਾਕਤ ਨਹੀਂ। ਇਹ ਮਨਾਂ ਚ ਵਿਚਾਰ ਕਰਿਓ ਆਪਣੇ, ਬਾਣੀ ਸਾਡੇ ਭਰਮ ਘਟਦੀ ਹੈ। ਮਨ ਵਿੱਚ ਭਰਮ ਨਹੀਂ ਹੋਣਾ ਚਾਹੀਦਾ। ਜਿਹੜੀ ਜ਼ਿਆਦਾ ਬਿਮਾਰੀ ਫੈਲੀ ਹੈ ਪਿੰਡਾਂ ਚ, ਉਹ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ, ਬੜਾ ਵੱਡਾ ਭਰਮ ਹੈ। ਕਾਲੇ ਜਿਹੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਣੀਆਂ, ਬੰਨੀ ਵੀ ਬੰਨੀ ਜਾਂਦੀ। ਇਹ ਨਵਾਂ ਫੈਸ਼ਨ ਬਣਾਇਆ ਮੁੰਡੇ ਕੁੜੀਆਂ ਨੇ, ਕਾਲਾ ਧਾਗਾ ਪੈਰ ਉੱਤੇ, ਇਹ ਬੜਾ ਵੱਡਾ ਭਰਮ ਹੈ। ਇਹਨਾਂ ਧਾਗਿਆਂ ਤੋਂ ਬਚੋ। ਇੱਕ ਛੋਟੀ ਜਿਹੀ ਬੱਚੀ 10th ਵਿੱਚ ਪੜ੍ਹੇ, ਉਹਦੇ ਪੈਰ ਤੇ ਬੰਨਿਆ ਧਾਗਾ। ਅਸੀਂ ਉਹਨਾਂ ਦੇ ਘਰ ਗਏ, ਮੈਂ ਵੇਖ ਕੇ ਕਿਹਾ ਬਿਮਾਰ ਰਹਿੰਦੀ ਹੈ? ਕਹਿੰਦੇ ਨਹੀਂ ਭਾਈ ਸਿੰਘ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨਹੀਂ, ਉਹਦੇ ਪੈਰ ਤੇ ਧਾਗਾ ਵੇਖ ਕੇ ਮੈਨੂੰ ਲੱਗਾ ਬਿਮਾਰ। ਕਹਿੰਦੇ ਨਹੀਂ ਨੇ ਭਾਈ ਸਾਹਿਬ, ਚੁੱਪ ਜਾ ਕਰ ਗਏ। ਇੰਨੇ ਨੂੰ ਉਹਨਾਂ ਦਾ ਲੜਕਾ ਬੋਲ ਪਿਆ, ਵੀ ਇਹ ਫਸਟ ਈਅਰ ਚ ਪੜ੍ਹਦਾ, ਕਹਿੰਦਾ ਬਾਬਾ ਜੀ ਮੇਰੇ ਪੈਰ ਤੇ ਵੀ ਬੰਨਿਆ ਹੋਇਆ। ਕਹਿੰਦਾ ਮੰਮੀ ਨੇ ਬੰਨੇ, ਮੰਮੀ ਦੇ ਖਿਆਲ ਦਾ ਇਹ ਜ਼ਿਆਦਾ ਕੰਮ ਮੰਮੀਆਂ ਨੇ ਸ਼ੁਰੂ ਕੀਤਾ, ਮਾਫ ਕਰੇ। ਉਹ ਮੰਮੀ ਉਹਦੀ ਚੁੱਪ। ਮੈਂ ਕਿਹਾ ਭੈਣ ਜੀ ਧਾਗੇ ਕਿਉਂ ਬੰਨੇ? ਕਹਿੰਦੀ ਉਦਾਂ ਹੀ ਬੰਨੇ ਭਾਈ ਸਾਹਿਬ, ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ। ਹੱਥ ਵਿੱਚ ਪੈਨੇ ਕੜੇ ਤੇ ਵਿਸ਼ਵਾਸ ਨਹੀਂ, ਗੁਰਦੁਆਰੇ ਮੱਥਾ ਟੇਕਦੇ ਹੋ ਬਾਣੀ ਪੜ੍ਹਦੇ ਵਿਸ਼ਵਾਸ ਨਹੀਂ? ਉਹ ਕੋਈ ਜਵਾਬ ਨਹੀਂ ਸੀ। ਮੈਂ ਉਹ ਬੱਚੀ ਨੂੰ ਕੋਲ ਬੁਲਾ ਕੇ ਕਿਹਾ ਬੇਟਾ ਤੂੰ ਕੀ ਬਣਨਾ ਪੜ੍ਹ ਲਿਖ ਕੇ? ਕਹਿੰਦੀ ਅੰਕਲ ਮੈਂ ਡਾਕਟਰ ਬਣ। ਮੈਂ ਕਿਹਾ ਤੈਨੂੰ ਤਾਂ ਡਾਕਟਰ ਬਣਨ ਦਾ ਫਾਇਦਾ ਹੀ ਨਹੀਂ ਕੋਈ। ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ। ਕਹਿੰਦੇ ਭਾਈ ਸਾਹਿਬ ਏਦਾਂ ਨਾ ਕਹੋ। ਉਹ ਬੱਚੀ ਉਦਾਸ ਹੋ ਗਈ, ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਤੂੰ ਬਿਮਾਰ ਪਤਾ ਕਿਉਂ ਰਹਿਣਾ? ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਜਿਹੜੇ ਤੇਰੇ ਪੈਰ ਉੱਤੇ ਕਾਲਾ ਧਾਗਾ ਬੰਨ ਦਿੱਤਾ ਨਾ ਤੇਰੀ ਮਾਂ ਨੇ, ਪੁੱਤੇ ਕਾਲਾ ਧਾਗਾ ਪੈਰ ਤੇ ਬੰਨਿਆ ਸਾਈਕੋਲੋਜੀ ਅਫੈਕਟ ਹੈ, ਇਹ ਮਾਨਸਿਕ ਰੋਗ ਹੈ, ਇਹਨੇ ਤੈਨੂੰ ਬਿਮਾਰ ਕਰ ਦੇਣਾ। ਜਿੱਦਣ ਧਾਗਾ ਗਲ ਕੇ ਕਿਤੇ ਟੁੱਟ ਗਿਆ, ਜੇ ਸਿਰ ਵੀ ਦੁਖਣ ਲੱਗ ਪਿਆ, ਤੂੰ ਕਹਿਣਾ ਹਾਏ ਉਦਣ ਦਾ ਦੁਖਦਾ ਜਿੱਦਣ ਦਾ ਧਾਗਾ ਟੁੱਟਿਆ, ਤੂੰ ਬਿਮਾਰ ਰਹਿਣ ਲੱਗ ਜਾਣਾ। ਜੇ ਤੂੰ ਡਾਕਟਰ ਬਣ ਵੀ ਗਈ, ਪੁੱਤ ਉਹਦਾ ਕੀ ਫਾਇਦਾ? ਕਿਸੇ ਰੋਗੀ ਦਾ ਕੀ ਇਲਾਜ ਕਰੇਗੀ? ਧਿਆਨ ਪੈ ਗਿਆ ਪੈਰ ਵੱਲ, ਧਾਗਾ ਪਤਾ ਨੀ ਕਿੱਥੇ ਡਿੱਗ ਪਿਆ ਟੁੱਟ ਕੇ। ਪੁੱਤ ਤੂੰ ਖੁਦ ਬਿਮਾਰ ਹੋ ਜਾਣਾ, ਪਹਿਲਾਂ ਧਾਗਾ ਲੈਣ ਜਾਏਗੀ ਫਿਰ ਰੋਗੀ ਦਾ ਇਲਾਜ ਕਰੇ। ਉਹ ਬੱਚੀ ਬੜੀ ਇੰਟੈਲੀਜੈਂਟ ਨਿਕਲੀ, ਇੰਨੀ ਗੱਲ ਉਹਨੇ ਇੰਨੀ ਜਲਦੀ ਕੈਚ ਕੀਤੀ। ਸੁਣਨ ਤੋਂ ਬਾਅਦ ਉਸੇ ਵਕਤ ਭੱਜ ਕੇ ਕਿਚਨ ਵਿੱਚ ਗਈ, ਰਸੋਈ ਚੋਂ ਛੋਟੀ ਜਿਹੀ ਕੈਂਚੀ ਲਿਆਂਦੀ। ਉਹਨੇ ਪਹਿਲਾਂ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢਿਆ। ਸਾਧ ਸੰਗਤ ਤੁਹਾਨੂੰ ਵੀ ਬੇਨਤੀ ਹੈ, ਮੈਨੂੰ ਨੀ ਲੱਗਦਾ ਕਿਸੇ ਨੇ ਬੰਨਿਆ ਹੋਵੇ। ਜੇ ਕਿਸੇ ਨੇ ਬੰਨਿਆ, ਵੇਖੋ ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ, ਵੱਢ ਦਿਓ ਜ਼ਰੂਰ, ਕਿਉਂ ਇੱਥੇ ਕੈਂਚੀ ਨੀ ਮਿਲਣੀ। ਵੱਢ ਦਿਓ ਜੇ ਕਿਸੇ ਨੇ ਧਾਗਾ ਬੰਨਿਆ, ਹੱਥ ਚ ਕੜਾ ਪਹਿਨੋ, ਬਾਣੀ ਪੜ੍ਹੋ ਗੁਰੂ ਨਾਨਕ ਸਾਹਿਬ ਦੀ, ਮੱਥਾ ਟੇਕੋ ਗੁਰਦੁਆਰੇ, ਅਰਦਾਸ ਮੰਗਣਾ ਗੁਰੂ ਰਾਮਦਾਸ ਸਾਹਿਬ ਤੋਂ ਮੰਗੋ। ਲਿਖ ਕੇ ਦਿੱਤਾ ਗੁਰੂ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ। ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ। ਗੁਰੂ ਦੇ ਉਪਦੇਸ਼ ਦੱਸੇ ਮਾਰਗ ਤੇ ਆਪਾਂ ਚੱਲੀਏ, ਇਹ ਜੀਵਨ ਜਨਮ ਸਫਲ ਹੋਵੇ। ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
3: ਗੁਰ ਦੁੱਖ ਕਾਟਿਆ ਦਿਨੋ ਦਾ

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

0: ਤਤ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਕ ਪਵਿੱਤਰ ਬਖਸ਼ਾਂ ਵਾਲੀ ਧਰਤੀ ਉਸ ਅਸਥਾਨ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਹੈ ਸਾਹਿਬ ਗੁਰੂ ਰਾਮਦਾਸ ਪਿਤਾ ਦੇ ਬਚਨ ਸੂਈ ਰਾਗ ਅੰਦਰ 731 ਸਤਿਗੁਰਾਂ ਦਾ ਅੰਗ ਹੈ। ਅੱਜ ਦੇ ਬਖਸ਼ਾਂ ਭਰੇ ਹੁਕਮ ਦੇ ਅੰਦਰ ਜੋ ਕੁਝ ਸਤਿਗੁਰਾਂ ਨੇ ਬਚਨ ਕੀਤੇ ਉਹਦੀ ਵਿਚਾਰ ਪ੍ਰਾਰੰਭ ਕਰੀਏ। ਰਹਾਉ ਦੀ ਪੰਕਤੀ ਦੇ ਅੰਦਰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਆਪਣੇ ਗੁਰੂ ਨੂੰ ਮਨ ਤੇ ਤਨ ਭੇਟਾ ਕੀਤਾ ਹੈ ਤੇ ਸਿਰ ਵੇਚਿਆ ਹੈ ਤੇ ਬੜਾ ਮਹਿੰਗਾ ਵੇਚਿਆ ਹੈ। ਬਹੁਤ ਵਾਰੀ ਗੁਰਬਾਣੀ 'ਚ ਸ਼ਬਦ ਹੁੰਦਾ ਹੈ ਸਿਰ ਵੇਚਣ ਦੀ ਗੱਲ, ਇਹਦੇ ਮਗਰ ਰਾਜ ਕੀ ਕਾਰਨ? ਸਤਿਗੁਰਾਂ ਦਾ ਇੱਕ ਇੱਕ ਬਚਨ ਗੁਰੂ ਕੇ ਪਿਆਰੋ ਸਾਡੀ ਜ਼ਿੰਦਗੀ ਨੂੰ ਰੱਬ ਤੱਕ ਲੈ ਜਾਣ ਦੀ ਸਮਰੱਥਾ ਸ਼ਕਤੀ ਰੱਖਦਾ ਹੈ, ਪਰ ਵਿਰਲੇ ਭਾਗਾਂ ਵਾਲੇ ਉਹਦੇ ਨਾਲ ਤੁਰਦੇ ਕਾਰਨ ਕਿਧਰੇ ਸਤਿਗੁਰੂ ਜੀ ਆਖਦੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਾਡੇ ਨਾਲ ਖੇਡ ਖੇਡਣੀ ਤੇ ਸਿਰ ਤਲੀ ਤੇ ਧਰ ਕੇ ਲਿਆਓ। ਆਨੰਦ ਸਾਹਿਬ ਦਾ ਬਚਨ ਪੜ੍ਹਦੇ ਹੋ ਤੇ ਗੁਰੂ ਅਮਰਦਾਸ ਪਿਤਾ ਦੇ ਬਚਨ ਨੇ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਸਿਰ ਸੌਂਪ ਦਿਓ, ਇਹ ਕੀ ਕਹਾਣੀ ਗੁਰੂ ਕੀ ਸੰਗਤ? ਇੱਕ ਤਾਂ ਇਸ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਰੇਗੀ। ਸਿਰ ਕਿਵੇਂ ਸਤਿਗੁਰੂ ਨੂੰ ਦਈਏ? ਇਹਦੇ ਬਦਲੇ ਅੱਜ ਸ਼ਬਦ ਵਰਤਿਆ ਗਰੀਬ ਅਨੁਵਾਦ ਪਿਤਾ ਜੀ ਨੇ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ। ਸਿਰ ਵੇਚਿਆ ਏ, ਮੁੱਲ ਮਹਿੰਗਾ ਪਰ ਇਹਦਾ ਮੁੱਲ ਬਹੁਤ ਮਿਲਿਆ ਹੈ। ਸਾਡੇ ਸਿਰ ਦੇ ਅੰਦਰ ਖਾਨ ਸੋਚਾਂ, ਸਾਡੇ ਸਿਰ ਵਿੱਚ ਦੁਨੀਆਂ ਨੇ ਤਿੰਨ ਚੀਜ਼ਾਂ ਪਾ ਦਿੱਤੀਆਂ ਅਤੇ ਲਗਾਤਾਰ ਪਾ ਰਹੀ ਏ। ਜਿੰਨਾ ਚਿਰ ਉਹ ਤਿੰਨ ਚੀਜ਼ਾਂ ਸਾਡੇ ਸਿਰ ਵਿੱਚ ਹੋਣਗੀਆਂ ਅਸੀਂ ਕਦੇ ਸੁਖੀ ਨਹੀਂ ਹੋ ਸਕਦੇ, ਭਾਵੇਂ ਕੋਈ ਗਰੀਬ ਏ ਅਤੇ ਭਾਵੇਂ ਕੋਈ ਅਮੀਰ ਏ। ਭੁਲੇਖਾ ਹੈ, ਮਹਾਰਾਜ ਨੇ ਨਰਪਤ ਰਾਜਿਆਂ ਦੀ ਗੱਲ ਕੀਤੀ ਏ, ਵੱਡੇ ਵੱਡੇ ਵੀ। ਤਿੰਨ ਚੀਜ਼ਾਂ ਸਾਨੂੰ ਦੁਨੀਆਂ ਦਿੰਦੀ ਹੈ ਗੁਰੂ ਕੇ ਪਿਆਰੂ, ਜਿਹੜਾ ਬੀਤ ਚੁੱਕਾ ਸਮਾਂ ਸਾਡੀ ਜ਼ਿੰਦਗੀ ਦਾ ਸਾਨੂੰ ਪਛਤਾਵੇ ਖਾਨ, ਕਾਸ਼ ਮੈਂ ਬੱਚਿਆਂ ਲਈ ਇੰਨੀ ਮਿਹਨਤ ਕਰਦਾ ਰਿਹਾ, ਮੇਰੇ ਆਖੇ ਨਹੀਂ ਲੱਗਦੇ। ਕਿਧਰੇ ਬੱਚਿਆਂ ਦਾ ਬੱਚੇ ਪਛਤਾ ਰਹੇ ਹਨ, ਸਾਡੇ ਮਾਪੇ ਕਿਹੋ ਜਿਹੇ, ਮਿੱਤਰ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਪਾਰਟਨਰ ਨੇ ਚੰਗਾ ਨਹੀਂ ਕੀਤਾ, ਕੁਛ ਨਾ ਕੁਛ ਬਹਾਨਾ ਏ। ਹਰ ਬੰਦਾ ਬੀਤ ਚੁੱਕੇ ਸਮੇਂ 'ਤੇ ਪਛਤਾਪ ਕਰ ਪਿਆ ਹੈ, ਇਹ ਸਾਡੇ ਸਿਰ ਵਿੱਚ ਹਮੇਸ਼ਾ ਰਹਿੰਦਾ ਹੈ। ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੇਰੇ ਨਾਲ ਖੋਇਆ, ਪਛਤਾ ਰਿਹਾ ਹੈ। ਦੂਸਰੀ ਗੱਲ, ਆਉਣ ਵਾਲੇ ਸਮੇਂ ਦਾ ਸਾਨੂੰ ਡਰ ਏ, ਪਤਾ ਨਹੀਂ ਕੱਲ੍ਹ ਸਾਡਾ ਕੀ ਬਣੇਗਾ, ਪਤਾ ਨਹੀਂ ਸਾਡੀ ਜ਼ਿੰਦਗੀ ਕਿਹੋ ਜਿਹੇ ਖੂਹ ਖਾਤੇ 'ਚ ਪੈਗੀ, ਚੰਗੀ ਰਹੇਗੀ ਕਿ ਨਹੀਂ। ਹੈ ਕੁਛ ਨਹੀਂ, ਅਜੇ ਆਇਆ ਨਹੀਂ, ਪਰ ਡਰੇ ਹੋਏ ਹਾਂ। ਹੁਣ ਸਾਡੇ ਕੋਲ ਕੀ ਇਸ ਵਕਤ? ਇੱਕ ਸ਼ਿਕਾਇਤ, ਕਿਸੇ ਦੇ ਕੋਲ ਖਲੋ ਜਾਓ, ਦੁਨੀਆਂ ਦੀ ਗੱਲ ਚਾਹੇ ਰੱਬ ਦੀ, ਹਰ ਬੰਦਾ ਸ਼ਿਕਾਇਤਾਂ ਨਾਲ ਭਰਿਆ ਪਿਆ ਹੈ। ਸ਼ਿਕਾਇਤ ਹਮੇਸ਼ਾ ਹੰਕਾਰ 'ਚੋਂ ਨਿਕਲਦੀ, ਮੈਂ ਸਿਆਣਾ ਅਤੇ ਦੂਸਰੇ ਅਣਜਾਣ, ਉਹਨਾਂ ਨੂੰ ਪਤਾ ਹੀ ਨਹੀਂ, ਐਵੇਂ ਹੀ ਸ਼ਿਕਾਇਤ ਕਰੀ ਜਾਣੀ ਨਿੱਕੀਆਂ ਨਿੱਕੀਆਂ ਗੱਲਾਂ 'ਤੇ। ਗੁਰੂ ਕੇ ਪਿਆਰਿਓ, ਸੋਚੋ ਜਿਹੜੇ ਸਿਰ ਵਿੱਚ ਜਾਂ ਪਛਤਾਵੇ ਦਾ ਭਾਰ ਹੋਵੇ, ਜਾਂ ਉਹਦੇ ਅੰਦਰ ਸ਼ਿਕਾਇਤਾਂ ਹੀ ਗਿਲੇ ਅਤੇ ਸ਼ਿਕਵੇ ਭਰੇ ਖੋਣ ਅਤੇ ਡਰ ਹੋਵੇ, ਉਹ ਬੰਦਾ ਕਦੇ ਸ਼ਾਂਤ ਹੋ ਸਕਦਾ ਹੈ? ਕਦੇ ਸੁਖੀ ਹੋ ਸਕਦਾ ਹੈ? ਮਹਾਰਾਜ ਕਹਿੰਦੇ, ਦੇਖ ਇੱਕ ਚੀਜ਼ ਅਸੀਂ ਤੈਨੂੰ ਦੇਣ ਲੱਗੇ ਹਾਂ,
ਜੇ ਤੂੰ ਉਹ ਚੀਜ਼ ਆਪਣੀ ਜ਼ਿੰਦਗੀ 'ਚ ਤੂੰ ਰੱਖ ਲੈ ਕੋਲ ਆਪਣੇ ਸਿਰ ਵਿੱਚ ਪਾ ਲਵੇਂ, ਉਹ ਸਿਰ ਤੇ ਜਦੋਂ ਪੈਗੀ ਤੇ ਸਿਰ ਸਾਡਾ ਉਹ ਹੈਗਾ, ਉਹ ਤੂੰ ਸਿਰ ਸਾਨੂੰ ਵੇਚਦੇ ਜੋ ਕੁਝ ਅਸੀਂ ਕਹਿੰਦੇ ਹਾਂ ਨਾ ਉਹ ਕੁਝ ਕਰਨਾ ਸ਼ੁਰੂ ਕਰ ਦਿਓ। ਆਪਣੀਆਂ ਸੋਚਾਂ, ਆਪਣੇ ਫਿਕਰ, ਆਪਣੀ ਸਿਆਣਪ, ਜੋ ਕੁਝ ਵੀ ਤੁਹਾਡੇ ਕੋਲ ਸਿਆਣਪ ਵੀ ਤੁਹਾਨੂੰ ਬਹੁਤ ਚੰਗੀ ਲੱਗਦੀ, ਛੱਡ ਦਿਓ। ਉਸ ਦੀ ਜਗ੍ਹਾ ਤੇ ਸਤਿਗੁਰੂ ਜੀ ਜੋ ਕਹਿੰਦੇ ਨੇ ਉਹ ਸ਼ਬਦ ਨੂੰ ਪਾ ਲਓ। ਮਹਾਰਾਜ ਜੀ ਥੋੜਾ ਇਹਨੂੰ ਖੋਲੋ। ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਲਿਆਇਆ ਜੀ। ਗੁਰੂ ਸਾਹਿਬ ਕਹਿੰਦੇ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਕਹਿੰਦੇ ਸਾਡਾ ਸੇਵਕ ਜਿਹਨੇ ਬਣਨਾ ਹੈ ਨਾ ਉਹ ਆਪਣਾ ਸਿਰ ਉਤਾਰ ਦੇਵੇ। ਮਹਾਰਾਜ ਜੀ ਸਿਰ ਕਿਰਪਾਨ ਨਾਲ ਵੱਢ ਕੇ ਤੁਹਾਨੂੰ ਦੇਣਾ ਹੈ? ਨਹੀਂ ਮਹਾਰਾਜ, ਕਹਿੰਦੇ ਉਹ ਇੱਕੋ ਵਾਰੀ ਘਟਨਾ ਘਟੀ ਸੀ ਅਨੰਦਪੁਰ ਸਾਹਿਬ। ਅਸੀਂ ਤੁਹਾਨੂੰ ਰੋਜ਼ ਇਹ ਬਚਨ ਸੁਣਾਉਂਦੇ ਹਾਂ, ਅਸੀਂ ਤੁਹਾਡਾ ਰੋਜ਼ ਸਿਰ ਮੰਗਦੇ ਹਾਂ ਅਤੇ ਹਰ ਪਲ ਮੰਗਦੇ ਹਾਂ। ਸੇਵਕ ਆਪਣੇ ਕੋਲ ਸਿਰ ਰੱਖਦਾ ਹੀ ਨਹੀਂ ਜਿਹਨੇ ਸੇਵਾ ਕਰਨੀ। ਗੁਰੂਖਾਨੀਅਤ ਦੀ ਬੋਲੀ ਕਹਿ ਪਿਆਰਿਓ ਦੇ ਫਾਰਮੂਲੇ ਤਰੀਕੇ ਵੱਖਰੇ ਹੁੰਦੇ ਦੱਸਦੇ ਨੇ। ਅਗਲੀ ਪੰਕਤੀ ਇਹ ਸਿਰ ਕਿਵੇਂ ਉਤਾਰੀਦਾ। ਸਿਰ ਵੇਚ ਕੇ ਮੁੱਲ ਮਹਿੰਗਾ ਇਹਦਾ ਮਿਲਿਆ, ਸਿਰ ਵੇਚਣਾ ਕਿਵੇਂ ਤੇ ਮੁੱਲ ਕੀ ਲੈਣਾ ਇਹਦੇ ਬਦਲੇ? ਅੱਜ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ, ਉਹ ਗੁਰੂ ਅਮਰਦਾਸ ਸਾਹਿਬ ਦਾ ਬੱਚਾ ਨੇ। ਹਜ਼ੂਰ ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲੈ ਇੱਕ ਗੱਲ, ਦੂਸਰੀ ਸ਼ਬਦ ਰੱਖੈ ਉਰ ਧਾਰ। ਦੋ ਚੀਜ਼ਾਂ ਜੀ ਕਹਿੰਦੇ ਸਦਾ ਅੰਦਰ ਵਾਹਿਗੁਰੂ ਸ਼ਬਦ ਨੂੰ ਰੱਖਣ ਦੀ ਕੋਸ਼ਿਸ਼ ਕਰੋ। ਰੱਖਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲਾਂ ਜਪਾਂਗੇ, ਉਹਨੇ ਅੰਦਰ ਨਹੀਂ ਰਹਿਣਾ। ਭਾਣਾ ਮੰਨਣ ਦਾ ਇਹ ਨਹੀਂ ਮਤਲਬ ਹੁੰਦਾ ਕੋਈ ਘਾਟਾ ਪੈ ਗਿਆ, ਮੌਤ ਹੋ ਗਈ, ਪਹਿਲਾਂ ਜ਼ੋਰ ਲਾਇਆ ਰੋਏ ਕਲਪੇ ਮੁੜ ਕੇ ਭਾਣਾ ਕਹਿ ਦਿੱਤਾ। ਸਤਿਗੁਰੂ ਜੀ ਦਾ ਭਾਣਾ ਮਤਲਬ ਹੁੰਦਾ ਏ ਜਦੋਂ ਸਤਿਗੁਰੂ ਨੂੰ ਪਿਆਰ ਕਰੀਏ, ਸਿੱਖੀ ਦੇ ਰਾਹ ਤੇ ਤੁਰੀਏ। ਗੁਰੂ ਨੇ ਕਿਹਾ ਤੂੰ ਨਿਤਨੇਮ ਕਰਨਾ ਏ, ਅੰਮ੍ਰਿਤ ਆਦਿ ਖੋਣਾ, ਨਾਮ ਜਪਣਾ ਏ। ਮਨ ਨੇ ਕਹਿਣਾ ਏ ਵੀ ਮਨ ਤੇ ਲੱਗਦਾ ਕੋਈ ਨੀ, ਇਹ ਕਰਾਂ ਕਿ ਨਾ ਕਰਾਂ? ਕਹਿੰਦੇ ਤੈਨੂੰ ਤੇ ਸੋਚਣ ਦਾ ਅਧਿਕਾਰ ਦਿੱਤਾ ਹੀ ਨਹੀਂ, ਤੈਨੂੰ ਤੇ ਕਰਨ ਨੂੰ ਕਿਹਾ ਏ। ਭਾਣੇ ਵਿੱਚ ਆ ਤੂੰ ਪਹਿਲਾਂ ਨੇਮ ਨਿਭਾ, ਅਗਲੀ ਗੱਲ ਨਾ ਕਰ ਮਨ ਲੱਗਦਾ ਕਿ ਨਹੀਂ ਲੱਗਦਾ। ਮਨ ਲੱਗੇ ਨਾ ਲੱਗੇ ਉਹਦਾ ਹੁਕਮ ਏ ਨਿਤਨੇਮ ਕਰਨ ਦਾ, ਤੇ ਕਰਨਾ ਹੀ ਏ। ਸੰਗਤ ਆਉਣ ਦਾ ਹੁਕਮ, ਅੰਮ੍ਰਿਤ ਵੇਲੇ ਉੱਠਣ ਦਾ, ਇਹਦੇ ਵਿੱਚੋਂ ਹੀ ਤੇ ਉਹਨੇ ਲੱਗਣਾ ਸੀ, ਪਹਿਲਾਂ ਹੀ ਛੱਡ ਕੇ ਬਹਿ ਜਾਂਦੇ ਹਾਂ। ਦੂਸਰੀ ਗੱਲ, ਗੁਰੂ ਕੀ ਸੰਗਤ, ਬਾਹਰੋਂ ਜ਼ਿੰਦਗੀ ਵਿੱਚ ਦੁੱਖ ਵੀ ਆਉਣੇ ਤੇ ਸੁੱਖ ਵੀ ਆਉਣੇ, ਚੰਗੇ ਦਿਨ ਵੀ ਆਉਂਦੇ ਤੇ ਮਾੜੇ ਵੀ। ਜੇ ਚੰਗੇ ਦਿਨ ਆਏ ਤੇ ਮਾੜੇ, ਲਗਾਤਾਰ ਆਪਣਾ ਨੇਮ ਨਿਭਾਉਣਾ ਤੇ ਗੁਰੂ ਨਾਲ ਪਿਆਰ ਵਿੱਚ ਵਾਧਾ ਕਰੀ ਜਾਣਾ, ਰੁਕਣਾ ਨਹੀਂ, ਸਵਾਲ ਨਹੀਂ ਕਰਨਾ ਮੇਰੇ ਤੇ ਦੁੱਖ ਕਿਉਂ ਆ ਗਏ, ਮੇਰੀਆਂ ਚਾਰ ਮੰਗਾਂ ਪੂਰੀਆਂ ਹੋਈਆਂ, ਪੰਜਵੀਂ ਕਿਉਂ ਨਹੀਂ ਖੋ ਰਹੀ? ਜਿੱਦ ਕਰਾਂਗੇ ਤੇ ਅਸੀਂ ਉਹਦੇ ਸਿਰ ਨਹੀਂ ਦਿੱਤਾ, ਅਜੇ ਸਿਰ ਵਿੱਚ ਦੁਨਿਆਵੀ ਖਿਆਲ, ਆਪਣੀ ਸਿਆਣਪ ਸਾਂਭੀਏ। ਸਾਡਾ ਅੰਦਰ ਕਹਿੰਦਾ ਗੁਰੂ ਨੂੰ ਨਹੀਂ ਪਤਾ ਮੇਰੇ ਤੇ ਦੁੱਖ ਆਇਆ ਏ, ਗੁਰੂ ਨੇ ਕਿਉਂ ਦਿੱਤਾ ਏ? ਜਿੱਥੇ ਕਿਉਂ ਆ ਗਿਆ ਉਹ ਕਦੇ ਸਿਰ ਨਹੀਂ ਦੇ ਸਕਦਾ, ਕਿਉਂ ਸ਼ਬਦ ਨਹੀਂ ਹੁੰਦਾ? ਸਿਰ ਦੇਣ ਦੀ ਕਹਾਣੀ ਜੇ ਸੰਗਤ ਜੀ ਬੜੇ ਸਿੰਪਲ ਜੇ ਸ਼ਬਦਾਂ ਵਿੱਚ ਕਹਿਣ ਦਾ ਯਤਨ ਕਰਨ ਲੱਗਾ ਵਾਂ ਸਮਝਾਉਣ ਲਈ। ਮਹਾਰਾਜ ਕਹਿੰਦੇ ਕੁਛ ਵੀ ਖੂਨ ਖਲਾਤ ਚੰਗੇ ਮਾੜੇ, ਗੁਰੂ ਰਾਮਦਾਸ ਸਾਹਿਬ ਜੀ ਦਾ ਹੀ ਬੱਚਾ ਨੇ। ਹਜ਼ੂਰ ਕਹਿੰਦੇ ਜੇ ਸੁਖ ਦੇ ਤਾਂ ਤੁਜੇ ਅਰਾਦੀ,

ਹਾਲਾਤ ਜਿੱਥੋ ਜੇ ਮਰਜ਼ੀ ਖੋਣ ਲਗਾਤਾਰ ਸਤਿਗੁਰੂ ਦੇ ਦੱਸੇ ਰਾਹ ਤੇ ਤੁਰੇ ਰਹਿਣਾ ਅੰਦਰ ਸ਼ਿਕਾਇਤ ਨੂੰ ਜਨਮ ਨਹੀਂ ਦੇਣ ਦੇਣਾ। ਮੇਰੇ ਕਲਗੀਆਂ ਵਾਲੇ ਨੇ ਪੁੱਤਰਾਂ ਦੀ ਲਾਸ਼ ਨਹੀਂ ਠੰਡੀ ਹੋਈ ਮਾਛੀਵਾੜੇ ਪਹੁੰਚ ਕੇ, ਉੱਥੇ ਕੋਈ ਗਿਲਾ ਤੇ ਸ਼ਿਕਵਾ ਨਹੀਂ ਕੀਤਾ, ਤੱਤੀ ਤਵੀ ਤੇ ਬੈਠ ਕੇ ਨਹੀਂ ਕੀਤਾ, ਭਾਈ ਤਾਰੂ ਸਿੰਘ ਜੀ ਨੇ ਖੋਪੜ ਲਵਾ ਲੱਗਿਆਂ ਕੋਈ ਗਿਲਾ ਨਹੀਂ ਕੀਤਾ। ਸਾਡੇ ਵਿੱਚ ਕੇਵਲ ਚਾਰ ਦਿਨ ਪੈਸੇ ਘੱਟ ਗਏ ਤੇ ਅਸੀਂ ਗਿਲਾ ਤੇ ਸ਼ਿਕਵਾ ਕਰਦੇ ਹਾਂ, ਸਿਰ ਨਹੀਂ ਦਿੱਤਾ। ਜਿਸ ਦਿਨ ਸਿਰ ਦੇ ਲਿਆ ਤੇ ਇਹਦੇ ਬਦਲੇ ਕੀ ਮਿਲੇਗਾ, ਮੈਂ ਬਾਅਦ ਵਿੱਚ ਬੇਨਤੀ ਕਰਦਾ। ਸਿਰ ਕਿਵੇਂ ਦਿੱਤਾ ਜਾਂਦਾ? ਸਤਿਗੁਰ ਕਾ ਭਾਣਾ ਮਨ ਲੈ। ਗੁਰੂ ਸਾਹਿਬ ਕਹਿੰਦੇ ਮਨ ਲੱਗੇ ਨਾ ਲੱਗੇ ਤੁਰੇ ਰਹੀਏ, ਬਾਹਰ ਦੇ ਹਾਲਾਤ ਚੰਗੇ ਮਾੜੇ ਦਿਨ ਆਉਣ ਤੁਰੇ ਰਹੀਏ। ਤੀਸਰਾ ਸੇਵਕ ਦੀ ਪਰਿਭਾਸ਼ਾ ਹੈ ਪਿਆਰਿਓ, ਉਹ ਹੈ ਭਾਈ ਅੰਦਰ ਜਿਹੜੀਆਂ ਦੋ ਚੀਜ਼ਾਂ ਤੇ ਕਹਿਣੀ ਇਹ, ਇਸ ਤੋਂ ਇਲਾਵਾ ਜ਼ਿੰਦਗੀ ਨੂੰ ਇੰਜ ਸਮਝਿਆ ਜਾਵੇ ਜਿਵੇਂ ਆਪਾਂ ਖੇਡ ਵਿੱਚ ਖੇਡੀਦਾ ਹੈ ਨਾ, ਤੇ ਖੇਡਦਿਆਂ ਪੂਰਾ ਧਿਆਨ ਰੱਖੀਦਾ, ਮਾੜਾ ਜਿਹਾ ਧਿਆਨ ਪਾਸੇ ਗਿਆ ਨਹੀਂ ਤੇ ਮੈਂ ਹਾਰਿਆ ਨਹੀਂ। ਕਹਿੰਦੇ ਗੁਰੂ ਕੇ ਬਚਨ ਨੂੰ ਪੂਰੀ ਬਰੀਕੀ ਨਾਲ ਲੈਣਾ, ਕਿਸੇ ਨੂੰ ਛੋਟਾ ਨਹੀਂ ਲੈਣਾ। ਤੇ ਚੌਥਾ ਨਿਮਰਤਾ ਵਿੱਚ ਰਹਿਣਾ ਹੈ। ਸਾਹਿਬ ਕਹਿੰਦੇ ਇਹ ਤਾਂ ਆਏ ਜੇਕਰ ਸਿਮਰਨ ਕਰਾਂਗੇ ਨਾ ਗੱਲਾਂ ਦੀ ਸਮਝ ਤਾਂ ਪੈਣੀ। ਸ਼ਬਦ ਰੱਖੇ ਉਰਤਾਰ, ਜਦੋਂ ਅੰਦਰ ਸ਼ਬਦ ਰੱਖਾਂਗੇ ਉਨੀ ਮਨ ਲਾਣਾ, ਉਨੀ ਦੁੱਖ ਸੁੱਖ ਵਿੱਚ ਸਾਨੂੰ ਸਥਿਰ ਰੱਖਣਾ, ਉਨੀ ਗੁਰੂ ਕੇ ਪਿਆਰਿਓ ਸਾਡੇ ਅੰਦਰ ਲਗਾਤਾਰ ਨਿਮਰਤਾ ਨੂੰ ਪੈਦਾ ਕਰਨਾ ਹੈ। ਸਾਰੇ ਗੁਣ ਆਉਣਗੇ ਪਰ ਉਸ ਤੋਂ ਪਹਿਲਾਂ

ਆਖ ਦੇ ਅੰਦਰ ਸ਼ਬਦ ਹੋਏਗਾ ਤੇ ਫਿਰ ਉਹਦੇ ਭਾਣੇ ਵਿੱਚ ਜਿਹੜਾ ਰਵੇ, ਜੋ ਕੁਛ ਜ਼ਿੰਦਗੀ ਚ ਮਰਜ਼ੀ ਉਤਰਾ ਚੜਾ ਆਉਣ, ਲਗਾਤਾਰ ਉਹ ਸ਼ਬਦ ਬੰਨ ਕੇ ਰੱਖੇਗਾ। ਸਿਰ ਬਾਹਰੋਂ ਨਹੀਂ ਉਤਾਰ ਕੇ, ਸਿਰ ਦੇ ਅੰਦਰ ਇੱਕ ਆਪਾ ਬਣਿਆ ਝੂਠਾ, ਸਿਰ ਦੇ ਅੰਦਰ ਸਿਆਣਪਾਂ ਦੀ ਪੰਡ ਉਹਨੂੰ ਪਰਾਂ ਕਰੀਏ। ਮੈਂ ਇੱਕ ਦੋ ਸਾਖੀ ਤੁਹਾਡੇ ਸਾਹਮਣੇ ਰੱਖਦਾ, ਸ਼ਾਇਦ ਉਹਦੇ ਨਾਲ ਛੇਤੀ ਸਮਝ ਗੋਚਰੇ ਗੱਲ ਪਵੇ। ਆਮ ਇੱਕ ਜਪਜੀ ਸਾਹਿਬ ਚ ਬਚਨ ਪੜ੍ਹਦੇ ਹੋ ਨਾ, ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰਖਾਰ ਸੁੱਖ ਕਰ ਲੈ ਜਾਏ। ਭਈ ਦੁੱਖ ਛੱਡ ਜਾਓ, ਸਤਿਗੁਰੂ ਕਹਿੰਦੇ ਸੁੱਖ ਲੈ ਜਾਓ। ਤੁਹਾਨੂੰ ਦੁੱਖ ਛੱਡਣ ਦੀ ਜੇ ਜਾਚ ਆ ਗਈ ਤੇ ਸੁੱਖ ਉਸੇ ਵਕਤ ਲੈ ਜਾਂਗੇ। ਪਰ ਦੁੱਖ ਕੋਈ ਚੀਜ਼ ਥੋੜਾ ਜਿਹੜੇ ਅਸੀਂ ਇੱਥੇ ਢੇਰੀ ਲਾ ਜਾਂਗੇ। ਦੁੱਖ ਤੇ ਅੰਦਰ ਇੱਕ ਪੀੜਾ ਹੈ, ਇੱਕ ਮਹਿਸੂਸ ਕਰ ਕਿਸੇ ਚੀਜ਼ ਨੂੰ, ਦੁੱਖ ਕਿਵੇਂ ਛੱਡਾਂਗੇ? ਇੱਕੋ ਵਕਤ ਘਟਨਾ ਘਟਦੀ, ਸਿਰ ਵੇਚਣਾ, ਦੁੱਖ ਛੱਡਣੇ, ਸੁੱਖ ਲਿਜਾਣਾ, ਇਹ ਕੀ ਚੀਜ਼ਾਂ ਨੇ? ਇੱਕੋ ਹੀ ਫਾਰਮੂਲਾ ਜੇ ਉਹਦਾ ਪਹਿਲਾਂ ਜਪਜੀ ਸਾਹਿਬ ਚ ਦੱਸਿਆ, ਪਹਿਲਾਂ ਗਾਵੋ, ਵੱਧ ਤੋਂ ਵੱਧ ਪਰਮੇਸ਼ਰ ਦੇ ਗੁਣ ਗਾਵੋ। ਜੋ ਗਾਉਂਦੇ ਹੋ ਫਿਰ ਉਹਨੂੰ ਸੁਣੋ, ਆਪ ਧਿਆਨ ਲਾਓ। ਤੀਜਾ, ਉਹਦੇ ਨਾਲ ਪਿਆਰ ਪੈਦਾ ਕਰੋ, ਉਹਦੇ ਵਿੱਚ ਇਹ ਕਿਰਿਆ ਵਾਪਰੇਗੀ, ਦੁੱਖ ਤੁਸੀਂ ਦੇ ਲਓਗੇ ਤੇ ਸੁੱਖ ਆ ਜਾਣਗੇ। ਸਿਰ ਵੇਚਣ ਦੀ ਵੀ ਬਿਲਕੁਲ ਇਸੇ ਤਰ੍ਹਾਂ। ਇੱਕ ਦਿਨ ਨਾ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆਪਣੇ ਜਿੱਥੇ ਰਖਾਇਸ਼ ਬਿਰਾਜਮਾਨ ਨੇ, ਬਾਜ਼ਾਰ ਗਲੀ ਲੰਘ ਦੇ ਇੱਕ ਸੱਜਣ ਹੋਕਾ ਦੇ ਰਿਹਾ, ਹੋਕੇ ਵਿੱਚ ਉਹ ਕੁਝ ਵੇਚ ਰਿਹਾ ਹੈ। ਵੇਚਣ ਦੀ ਅੱਜ ਗੱਲ ਚੱਲੀ, ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿਰ ਵੇਚ ਦਿਓ, ਹਾਂ ਉਹਦੇ ਬਦਲੇ ਮੁੱਲ ਕੀ ਮਿਲੇਗਾ? ਕਹਿੰਦੇ ਹੁਣ ਫਿਕਰ ਲਏ ਜੇ ਨਾ ਦੁਨੀਆਂ ਦੀ ਸਿਆਣਪ ਨਾਲ, ਜੇ ਸਿਰ ਗੁਰੂ ਨੂੰ ਵੇਚ ਦਿੱਤਾ, ਜਿਉਂਦਾ ਜਾਗਦਾ ਪਰਮਾਤਮਾ ਉਹਦੇ ਬਦਲੇ ਮਿਲੇਗਾ। ਏਡੀ ਵੱਡੀ ਚੀਜ਼, ਇੰਨਾ ਮੁੱਲ ਪੈ ਸਕਦਾ ਸਿਰ ਦਾ? ਰੱਬ ਨੂੰ ਲੱਭਦੇ ਆ, ਸਤਿਗੁਰੂ ਕਹਿੰਦੇ ਰੱਬ ਤੁਹਾਡੇ ਸੀਸ ਵਿੱਚ ਪ੍ਰਤੱਖ ਤੁਰੇਗਾ, ਬੈਠੇਗਾ, ਦੀਦਾਰ ਦੇਵੇਗਾ, ਉਹਦੀ ਖਜੂਰੀ ਵਿੱਚ ਉਹ ਹੋਗੇ। ਇਹ ਗੱਲਾਂ ਵੈਸੇ ਗੁਰਬਾਣੀ ਰੋਜ਼ ਦੱਸਦੀ, ਪਰ ਧਿਆਨ ਨਹੀਂ ਕਰੀਦਾ ਉਹਨਾਂ ਵੱਲ। ਗੁਰੂ ਕਲਗੀਆਂ ਵਾਲੇ ਪਿਤਾ ਦੇ ਬਾਜ਼ਾਰ ਵਿੱਚ ਪਿੱਛੇ ਇੱਕ ਸੱਜਣ ਵੇਚਦਾ ਹੈ, ਤੇ ਵੇਚਦਾ ਕਦੇ ਕਹਿੰਦਾ ਸਿਰ ਲੈ ਲਓ, ਕਦੇ ਕਹਿੰਦਾ ਮੇਰੀ ਜਿੰਦ ਲੈ ਲਓ। ਜਿੰਦ ਵੇਚਣ ਆਇਆ, ਸਤਿਗੁਰੂ ਜਾਣਦੇ ਨੇ ਇਹ ਵੱਖਰੀ ਚੀਜ਼ ਵੇਚ ਰਿਹਾ ਈ। ਬਾਰੀ ਖੋਲੇ, ਪੁੱਛਿਆ ਸੱਜਣਾ ਤੇਰਾ ਨਾਮ? ਜੀ ਭਾਈ ਨੰਦ ਲਾਲ ਜੀ। ਕੀ ਵੇਚਣ ਆਇਆ ਈ? ਸਿਰ ਵੇਚਣ ਆਇਆ ਜੀ, ਸੀਸ ਲੈ ਲਓ। ਜਿੰਦ ਵੇਚਣ ਆਇਆ, ਜਿੰਦ ਲੈ ਲਓ, ਉਹਦੇ ਬਦਲੇ ਕੀ ਚਾਹੁੰਦਾ ਏ, ਮੁੱਲ ਕੀ ਰੱਖਿਆ ਈ? ਸਮਝਾਉਣ ਦਾ ਢੰਗ ਸੀ ਕੈਸਾ ਪਿਆਰਾ। ਕਹਿਣ ਲੱਗੇ ਜੀ, ਮੁੱਲ ਇਹ ਰੱਖਿਆ ਏ, ਮੇਰੇ ਸਮਰੱਥ ਗੁਰੂ ਦੀ ਇੱਕ ਦ੍ਰਿਸ਼ਟੀ ਪੈ ਜਾਵੇ ਰੋਜ਼ ਇਸ ਭਾਈ ਨੰਦ ਲਾਲ ਸਾਹਿਬ ਤੇ, ਉਹਦੇ ਬਦਲੇ ਮੈਂ ਆਪਣੀ ਜਿੰਦ ਤੇ ਇਹ ਸਿਰ ਦਿੰਦਾ ਹਾਂ। ਮਹਾਰਾਜ ਖੱਸੇ, ਕਹਿਣ ਲੱਗੇ ਅਜੇ ਪੂਰੀ ਸਮਝ ਨਹੀਂ ਆਈ। ਇੱਕ ਚੀਜ਼ ਦੀ ਤੇ ਸਮਝ ਆ ਗਈ ਵੀ ਸਿਰ ਵੇਚਣਾ ਹੀ, ਜਿੰਦ ਵੇਚਣੀ ਏ, ਮੁੱਲ ਉਹਦੇ ਪਰਮਾਤਮਾ ਤੇ ਸਤਿਗੁਰੂ ਦੀ ਨਜ਼ਰ ਲੈਣੀ ਏ। ਪਰ ਇਹ ਨਹੀਂ ਪਤਾ ਲੱਗਾ, ਇਹ ਚੀਜ਼ਾਂ ਜ਼ੁਬਾਨ ਤੋਂ ਬੋਲ ਕੇ ਨਹੀਂ ਹੁੰਦੀਆਂ, ਇਹ ਅੰਦਰੋਂ ਹੀ ਅੰਦਰ ਸੌਦਾ ਹੁੰਦਾ ਹੈ। ਕਹਿਣ ਲੱਗੇ ਤੇਰਾ ਅੰਦਰ ਅਜੇ ਮੈਲਾ, ਜਿਹੜੀ ਤੂੰ ਵੇਚਣਾ ਹੈ ਨਾ ਚੀਜ਼, ਇਹਦੇ ਵਿੱਚ ਅਜੇ ਮੈਂ ਬੋਲਦੀ ਏ, ਮੇਰਾ ਸਿਰ ਲੈ ਲਓ, ਮੇਰੀ ਜਿੰਦ ਲੈ ਲਓ। ਕਿੰਨੀ ਬਰੀਕੀ ਵਿੱਚ ਗੱਲ ਪਿਆਰਿਓ, ਸਤਿਗੁਰੂ ਜੀ ਮੈਨੂੰ ਦੱਸੋ, ਇਹ ਮੈਲੀ ਮਤ, ਮੈਲੀ ਸੋਚ, ਮੈਲਾ ਸਿਰ, ਮੈਲੀ ਜਿੰਦ, ਇਹਨੂੰ ਕਿਵੇਂ ਧੋਵਾਂ? ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਕਹਿਣ ਲੱਗੇ, ਇਹਨੂੰ ਧੋਣ ਦਾ ਤਰੀਕਾ ਏ, ਸਾਧ ਸੰਗਤ ਤੇ ਜੂਠੇ ਬਰਤਨ ਮਾਂਜਿਆ ਕਰੋ, ਸਾਧ ਸੰਗਤ ਦੇ ਜੋੜੇ ਝਾੜਿਆ ਕਰੋ, ਸਾਧ ਸੰਗਤ ਦੇ ਚਰਨਾਂ ਨੂੰ ਰੱਬ ਦੇ ਪਿਆਰਿਆਂ ਦੇ ਚਰਨ ਸਮਝ ਕੇ ਚਰਨਾਂ ਨੂੰ ਧੋਵੋ। ਅਤ ਦੀ ਨਿਮਰਤਾ ਵਿੱਚ ਜਦੋਂ ਜਾਓਗੇ, ਇਹ ਚੀਜ਼ਾਂ ਨੀਵੇਂ ਖੋ ਕੇ ਮਿਲਦੀਆਂ ਨੇ।
ਵੇਖਦੇ ਹੋ ਨਾ ਆਪਣੇ ਆਪ ਮੀਟਰ ਲਾਇਆ ਕਰੀਏ, ਸਾਡਾ ਅੰਦਰ ਕਹਿੰਦੇ ਮੈਂ ਪਾਠ ਬੜਾ ਕਰਦਾ ਵਾ ਪਰ ਸੁਣੀ ਨੀ ਗਈ, ਅਜੇ ਤੇ ਤੇਰੇ ਅੰਦਰ ਹੰਕਾਰ ਇੰਨਾ ਭਰਿਆ, ਤੂੰ ਤੇ ਦਾਵਾ ਕਰਨੇ। ਸਤਿਗੁਰੂ ਕਹਿੰਦੇ ਜਿਹੜਾ ਸਿਰ ਵੇਚਣ ਦੀ ਕਹਾਣੀ ਹੈ ਇਹਦਾ ਜਵਾਬ ਦਿੱਤਾ ਜੋ ਹੁਕਮਨਾਮਾ ਸਾਹਿਬ ਦੇ ਅੰਦਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਇੱਕ ਸੰਗਤ ਦੀ ਧੂੜ ਮੰਗੋ ਤੇ ਇੱਕ ਨਾਮ ਮੰਗੋ। ਆਪਾਂ ਲੜੀਵਾਰ ਇੱਕ ਇੱਕ ਪੰਕਤੀ ਦੇ ਅਰਥ ਵਿਚਾਰਾਂਗੇ, ਕੇਂਦਰੀ ਭਾਵ ਸਾਂਝਾ ਕਰਾਂ। ਹੋਇਆ ਕਿ ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੋਇਆ, ਭਾਈ ਆਨੰਦ ਲਾਲ ਸਾਹਿਬ ਜਦੋਂ ਬਸ ਬਚਨ ਮੰਨ ਕੇ ਚਲੇ ਗਏ, ਦਿਨ ਰਾਤ ਸੇਵਾ ਵਿੱਚ ਗੜੂੰਦ ਕਈ ਦਿਨ ਗੁਜ਼ਰ ਗਏ। ਸਿੱਖਾਂ ਨੇ ਪੁੱਛਿਆ ਭਾਈ ਆਨੰਦ ਲਾਲ ਸਾਹਿਬ ਤੁਹਾਡਾ ਸੌਦਾ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਨਾਲ, ਸਿਰ ਵੇਚਣ ਗਏ ਸਾਜੇ, ਉਹਦੇ ਬਦਲੇ ਉਹਦੀ ਮੇਰਾ ਭਰੀ ਨਿਗਾਹ ਮਿਲ ਗਈ ਜੇ? ਜੀ ਮਿਲ ਗਈ ਹੈ। ਸੌਦਾ ਖੋ ਗਿਆ? ਹੋ ਗਿਆ। ਕਿਵੇਂ ਹੋਇਆ ਸਾਨੂੰ ਦੱਸੋਗੇ? ਕਹਿਣ ਲੱਗੇ ਮੈਂ ਇੱਕ ਦਿਨ ਰੋਜ਼ ਸੇਵਾ ਕਰਦਿਆਂ ਕਰਦਿਆਂ ਮੇਰਾ ਧਿਆਨ ਲੋਕਾਂ ਵੱਲੋਂ ਖਟਿਆ, ਦਿਨੇ ਰਾਤ ਅੰਦਰ ਗੁਰੂ ਕਾ ਸ਼ਬਦ ਤੇ ਪਿਆਰ ਦੀਆਂ ਤਰੰਗਾਂ ਸਨ, ਆਪਣਾ ਤੇ ਬਗਾਨਾ ਨਹੀਂ ਸੀ ਦਿਸਦਾ, ਨਸ਼ਾ ਜਿਹਾ ਚੜਿਆ ਰਹਿੰਦਾ, ਬਸ ਸੇਵਾ ਵੱਲ ਧਿਆਨ ਤੇ ਸਿਮਰਨ ਵੱਲ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਆਏ, ਜਦੋਂ ਆਏ ਨਾ ਸੰਗਤ ਨੂੰ ਮਿਲਦੇ ਗਿਲਦੇ ਤੁਰੇ ਜਾਂਦੇ ਮੇਰੇ ਕੋਲੋਂ ਲੰਘ ਗਏ, ਮੈਂ ਵੇਖਿਆ ਹੀ ਨਹੀਂ। ਜਦੋਂ ਮਹਾਰਾਜ ਮੇਰੇ ਤੋਂ ਥੋੜਾ ਅੱਗੇ ਲੰਘ ਗਏ ਨਾ ਤੇ ਮੈਨੂੰ ਕਿਸੇ ਸਿੱਖ ਨੇ ਹੱਥ ਲਾ ਕੇ ਕਿਹਾ ਸਤਿਗੁਰੂ ਜੀ ਆਏ ਸਨ, ਕੋਲੋਂ ਲੰਘ ਗਏ, ਤੂੰ ਮੱਥਾ ਹੀ ਨਹੀਂ ਟੇਕਿਆ। ਕਹਿੰਦੇ ਮੈਂ ਇਕਦਮ ਸਿਰ ਚੁੱਕਿਆ ਤੇ ਹੱਥ ਜੋੜੇ, ਮੇਰਾ ਧਿਆਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਵੱਲ ਤੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਰੁਕ ਗਏ। ਰੁਕ ਕਿਉਂ ਨਾ ਧੌਣ ਕਮਾਈ, ਧੌਣ ਕਮਾ ਕੇ ਮੇਰੇ ਵੱਲ ਤੱਕਿਆ, ਮੇਰੇ ਵੱਲ ਵੇਖ ਕੇ ਮੁਸਕਰਾ ਕੇ ਕਛੇਨ ਦੇ ਅੰਦਰ ਉਹਨਾਂ ਨੇ ਧੌਣ ਕਮਾ ਕੇ ਸਿੱਧੀ ਕਰ ਲਈ। ਉਹ ਜਦੋਂ ਉਹਨਾਂ ਨੇ ਧੌਣ ਕਮਾ ਕੇ ਮੇਰੇ ਵੱਲ ਦ੍ਰਿਸ਼ਟੀ ਪਾਈ, ਧੌਣ ਕਮਾਈ, ਉਹਨੇ ਵਿੱਚ ਹੀ ਸੌਦਾ ਖੋ ਗਿਆ। ਕਿਵੇਂ ਹੋਇਆ? ਕਹਿੰਦੇ ਉਸ ਦ੍ਰਿਸ਼ਟੀ ਨਾਲ ਅੰਦਰ ਜੋ ਕੁਝ ਮੇਰੇ ਸੀ ਕੂੜ ਕਬਾੜ ਉਹ ਕੱਢ ਕੇ ਲੈ ਗਏ ਤੇ ਸਦਾ ਲਈ ਜਿਉਂਦਾ ਜਾਗਦਾ ਪਰਮਾਤਮਾ ਮੇਰੇ ਅੰਦਰ ਬਿਠਾ ਗਏ। ਜਿੰਦ ਲੈ ਗਿਆ, ਜਿੰਦ ਤਾਂ ਮਾਖੀ ਸੀ ਜਿਹੜਾ ਮੇਰਾ ਪ੍ਰੀਤਮ, ਕਹਿੰਦੇ ਹੁਣ ਮੈਂ ਨਹੀਂ ਰਹਿ ਗਿਆ, ਹੁਣ ਕੇਵਲ ਤੂੰ ਖੋ ਗਿਆ ਵਾ। ਪੜ੍ਹਦੇ ਆ ਨਾ ਭਗਤ ਜੀ ਦਾ ਸ਼ਬਦ, ਹਜ਼ੂਰ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਖੁਆ, ਮੁਝ ਮੈਂ ਰਖਾ ਨਾ ਖੋ, ਜਬ ਆਪਾ ਪਰ ਕੰਮ ਮਿਟ ਗਿਆ, ਜਤ ਦੇਖਾ ਤਤ ਤੋ। ਇਸ ਤਰ੍ਹਾਂ ਸਿਰ ਦਿੱਤਾ ਜਾਂਦਾ ਹੈ ਕਿ ਆਪਾਂ ਤਿਆਰ ਸਿਰ ਵੇਚਣ ਨੂੰ? ਨਹੀਂ, ਤਿਆਰ ਨਹੀਂ ਹੁੰਦਾ। ਹਰ ਸਿੱਖ ਜੇ ਤਿਆਰ ਹੋ ਜਾਏ ਮੈਂ ਇਹ ਕੰਮ ਕਰਨਾ ਹੀ ਸੇਵਾ ਤੇ ਸਿਮਰਨ, ਉਹਦੇ ਵਿੱਚੋਂ ਹੀ ਸਿਰ ਭੇਟ ਹੋਣਾ ਹੈ। ਮਹਾਰਾਜ ਜੀ ਨੇ ਬੱਚਿਆਂ ਨੂੰ ਕਹਿ ਕੇ ਲੜੀ ਆਪਾਂ ਸ਼ੁਰੂ ਕਰੀ ਇਹ ਕਥਾ। ਸਾਹਿਬ ਕਹਿੰਦੇ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਮਾ ਬਲਰਾਮ ਜੀਓ। ਕਹਿੰਦੇ ਔਗਣ ਵੇ ਆਪਣੇ ਵੇਚ ਲਓ ਗੁਰੂ ਕੋਲ ਆ ਕੇ ਤੇ ਗੁਣ ਲੈ ਲਓ। ਕਿਵੇਂ? ਕਹਿੰਦੇ ਤੁਸੀਂ ਸਿਮਰਨ ਕਰਦੇ ਜਾਓਗੇ, ਉਹਦੇ ਵਿੱਚ ਇੱਕੋ ਵਕਤ ਔਗਣ ਅੰਦਰੋਂ ਨਿਕਲ ਜਾਣੇ ਤੇ ਪਰਮੇਸ਼ਰ ਦੇ ਗੁਣ ਅੰਦਰ ਆ ਜਾਣੇ। ਸਿਰ ਵੇਚਣਾ ਪਿਆਰਿਓ, ਇਹਦੇ ਲਈ ਮਿਹਨਤ ਤੇ ਮੁਸ਼ਕਤ ਕਰਨੀ ਪੈਂਦੀ। ਸਾਡੀ ਸਾਰੀ ਸੋਚ ਧਰਤੀ ਦੇ ਨਾਲ ਤੁਰਨਾ ਸਿੱਖੀਏ, ਉੱਚਾ ਜਾਣਾ ਨਹੀਂ, ਉੱਚਾ ਗੁਰੂ ਜਾਂਦਾ ਹੈ। ਉੱਚੇ ਚੜ੍ਹਨ ਲਈ ਮਿਹਨਤ ਬਹੁਤ ਕਰਨੀ ਪੈਂਦੀ। ਤੁਸੀਂ ਥੋੜਾ ਜਿਹਾ ਉੱਚਾ ਰੱਬ ਵੱਲ ਧਿਆਨ ਕਰਦੇ ਹੋ, ਲੋਕ ਤੇ ਰਿਸ਼ਤੇਦਾਰ ਤੇ ਪਰਿਵਾਰ ਰੋਕਦਾ ਹੀ, ਕੰਮ ਵੀ ਕਰਨੇ ਨੇ, ਕੰਮ ਛੁੱਟਦੇ ਨਹੀਂ, ਕੰਮਾਂ ਚ ਸਗੋਂ ਬਰਕਤ ਵੱਧ ਪੈਂਦੀ ਹੈ। ਆਖੋ

ਅਰਥ ਹੁੰਦਾ ਦਲ ਸਮੂਹ, ਦਲ ਹੁੰਦੀ ਗਰੀਬੀ। ਕਹਿੰਦੇ ਜਦੋਂ ਨਾ ਮੈਂ ਪਰਮਾਤਮਾ ਦਾ ਨਾਮ ਜਪਿਆ ਪੁਰਖੋਤਮ ਸਭ ਤੋਂ ਉੱਚੇ ਪਰਮਾਤਮਾ ਦਾ, ਤੇ ਕਹਿੰਦੇ ਮੇਰੇ ਸਾਰੇ ਦੁੱਖ ਤੇ ਦਲਿੱਦਰ ਜਿੰਨੇ ਸਮੂਹ ਸੀ ਉਹ ਸਾਰੇ ਹੀ ਖਤਮ ਹੋ ਗਏ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਦੇ ਨੇ। ਮਤਲਬ ਜੇ ਆਪਾਂ ਇਸ ਨਾਮ ਨੂੰ ਪਿਆਰ ਕਰਾਂਗੇ ਤੇ ਸਾਡੇ ਦੁੱਖ ਦਲਿੱਦਰ ਖਤਮ ਹੋਣਗੇ। ਪਰ ਸਾਡਾ ਮਨ ਤੇ ਸਵਾਲਾਂ ਦੀਆਂ ਪੰਡਾਂ ਸਾਂਭਦਾ ਹੈ, ਉਹਨਾਂ ਦੇ ਜਵਾਬ ਭਾਲਦਾ ਏ। ਨਾਮ ਜਪ ਕੇ ਦੁੱਖ ਨਹੀਂ ਦੂਰ ਕਰਾਉਣਾ ਚਾਹੁੰਦਾ। ਜਿੰਨਾ ਚਿਰ ਸਮਝਦੇ ਹੋ ਉਹਨਾਂ ਚਿਰ ਉਹ ਕੰਮ ਕਰ ਲਓ। ਕਈ ਵਾਰਾਂ ਸੱਜਣ ਕਹਿੰਦੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਅਰਥ ਪੜਾਂਗੇ ਇਕੱਲੇ ਇਕੱਲੇ ਸ਼ਬਦ ਤੇ, ਫਿਰ ਅਸੀਂ ਸਹਿਜ ਪਾਠ ਕਰਾਂਗੇ। ਇੱਕ ਪਾਸੇ ਤੇ ਚੰਗੇ ਅਰਥ ਆਉਣੇ ਚਾਹੀਦੇ ਨੇ, ਪਰ ਦੂਜੇ ਪਾਸੇ ਪਿਆਰਿਓ ਅਰਥ ਪੜ ਕੇ ਸਿਆਣਪ ਨਾ ਇਕੱਠੀ ਸਿਰ ਵਿੱਚ ਕਰ ਲਿਓ। ਨਿਤਨੇਮ ਵਧਾਓ, ਸਿਮਰਨ ਵਧਾਓ, ਉਹਦੇ ਵਿੱਚੋਂ ਅਰਥ ਦਿਮਾਗ ਵਿੱਚ ਨਹੀਂ ਤੁਹਾਡੀ ਜ਼ਿੰਦਗੀ 'ਚ ਆਉਣਗੇ। ਅਰਥ ਦਾ ਮਤਲਬ ਉਹ ਘਟਨਾ ਘਟ ਜਾਏਗੀ। ਅਰਥ ਸਮਝਣ ਤੋਂ ਬਾਅਦ ਵੀ ਤੇ ਅਜੇ ਉੱਥੇ ਖਲੋਤੇ ਹਾਂ ਜੇ ਕੀਤਾ ਕੁਝ ਨਹੀਂ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਦੇ ਅਰਥ ਨਾ ਸਮਝੋ, ਸੰਭਾਲ ਕੇ ਉਹਨੂੰ ਯਾਦ ਕਰੋ, ਅਸੀਂ ਬਖਸ਼ਿਸ਼ ਦਈਏ ਤੁਹਾਨੂੰ। ਤੁਸੀਂ ਗੁਰੂ ਵਾਲੇ ਬਣੋ, ਇਹਦੇ ਬਾਰੇ ਸੋਚੋ ਨਾ, ਬਣਨਾ ਚਾਹੀਦਾ ਹੈ। ਬਾਂਹ ਪਕੜਾਓ ਤੇ ਤੁਹਾਡਾ ਲੋਕ ਪਰਲੋਕ ਸਵਾਰੀਏ, ਉਹ ਕੰਮ ਕਰੀਏ ਨਾ। ਤੋ ਸਾਹਿਬ ਕਹਿੰਦੇ ਸਾਰੀ ਦੁੱਖ ਦਲਿੱਤਰ ਭਾਈ ਨਾਮ ਜਪ ਕੇ

0: ਗੰਗਾਧਰ ਤੇ ਸਮਾ ਜਾਣਾ। ਇਹ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਬਹੁਤ ਪਿਆਰੇ ਪਿਆਰੇ ਬਚਨ ਕਿਧਰੇ ਅੜਾੜਾ ਬਹੁਤ ਵਰਤਦੇ ਨੇ, ਪਿੱਛੇ ਸਾਜਨੜਾ, ਇੱਥੇ ਸਮੰਗਾ, ਪਿਰਗਾ, ਤੁਮਗਾ, ਦਲਗਾ, ਬੜੇ ਪਿਆਰੇ ਪਿਆਰੇ ਸ਼ਬਦ ਸਾਹਿਬਾਂ ਦੀ ਮੌਜ ਏ। ਇੱਥੇ ਗਰੀਬ ਅਨੁਵਾਦ ਪਿਤਾ ਜੀ ਦਾ ਹੁਕਮ ਏ, ਕਹਿੰਦੇ ਜਨਮ ਤੇ ਮਰਨ ਦਾ ਡਰ ਮੁੱਕ ਗਿਆ ਜੀ, ਗੁਰੂ ਕੇ ਸ਼ਬਦ ਨੇ ਮੁਕਾ ਆਖਿਆ। ਜਦੋਂ ਇਹ ਮੁੱਕ ਗਿਆ, ਹਰ ਅਸਥਿਰ ਸੇਵ ਸੁਖ ਸਮੰਗਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਤੇ ਮੈਂ ਸੁੱਖਾਂ ਵਿੱਚ ਮੇਰੀ ਸੁਰਤੀ ਸਮਾਈ ਗਈ, ਦੁੱਖ ਰਹੀ ਨਹੀਂ ਗਿਆ, ਸੁਰਤੀ ਸੁੱਖਾਂ ਵਿੱਚ ਸਮਾ ਗਈ।
1: ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ।
0: ਹੁਣ ਕਹਿੰਦੇ ਆਪਾਂ ਲੋਕਾਂ ਨੂੰ ਸਮਝਾਉਂਦੇ ਰਹੇ ਨੇ, ਉਹ ਛੱਡੋ ਆਪਣੇ ਮਨ ਨੂੰ, ਕਵੋ ਭਈ ਦੇਖੋ ਮਨ ਪਿਰਗਾ ਦਰਸ਼ ਪਿਆਰਾ, ਅਤ ਦਾ ਪਿਆਰਾ ਪਰਮੇਸ਼ਰ ਦਾ ਨਾਮ ਏ, ਉਹਨੂੰ

ਮੈਂ ਅਰਪ ਦਿੱਤਾ ਹੈ। ਇਹ ਕਹਿਣ ਨਾਲ ਨਹੀਂ ਅਰਪਿਆ ਜਾਣਾ, ਮੈਂ ਤਾਂ ਪਹਿਲਾਂ 10-15 ਮਿੰਟ ਲਾਏ ਨੇ, ਨਾਮ ਜਪਦਿਆਂ ਇਹ ਸਾਰਾ ਕੁਝ ਖੋਣਾ, ਤੁਰਦਿਆਂ ਖਲੋਤਿਆਂ ਨਹੀਂ। ਫਿਰ ਕੀ ਹੋਇਆ, ਮਨ ਤੇ ਤਨ ਆਪੇ ਪਹਿਲਾਂ, ਹੁਣ ਜਿੰਨਾ ਸਮਾਂ ਸੰਗਤ ਚ ਬੈਠੇ ਹੋ, ਸਰੀਰ ਸਤਿਗੁਰੂ ਦੇ ਕੋਲ ਹੀ ਹੈ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਕਦੇ ਮਨ ਲੱਗੇਗਾ ਕਦੇ ਨਹੀਂ, ਕੋਲ ਹੀ ਇਹਨਾਂ ਸਾਰਾ ਕੁਝ। ਹੌਲੀ ਹੌਲੀ ਮਹਾਰਾਜ ਦੇ ਲੇਖੇ ਲੱਗਾ, ਅੰਦਰ ਦੀ ਸੁਰਤੀ ਵੀ ਲੱਗੇਗੀ। ਫਿਰ ਬੱਚਿਆਂ ਨੇ ਸਿਰ ਵੇਚ ਦਿੱਤਾ, ਹੁਣ ਸਿਰ ਆਪਣਾ ਨਹੀਂ, ਮੋਲ ਮਹਿੰਗਾਦਾਰ ਛੇ, ਹੁਣ ਇਹਦੇ ਬਦਲੇ ਪਰਮਾਤਮਾ ਲਿਆਏ, ਕਿਉਂਕਿ ਪੂਰਾ ਪੰਥ ਤੇ ਪੂਰੀ ਮਨੁੱਖਤਾ ਇਸ ਸਟੇਜ ਤੋਂ ਗੁਰੂ ਕਾ ਬਚਨ ਸੁਣਦੀ ਹੈ। ਦੁਨੀਆਂ ਕੁਝ ਕਵੇ ਵੀ ਰੱਬ ਦੂਰ ਏ, ਸਿੱਖੋ ਤੁਸੀਂ ਨਾ ਕਿਆ ਕਰੋ, ਸਾਡੇ ਤਾਂ ਸਤਿਗੁਰੂ ਜੀ ਇੱਕ ਇੱਕ ਸ਼ਬਦ ਚ ਕਹਿੰਦੇ ਤੁਹਾਡੇ ਨੇੜੇ, ਤੇ ਜਦੋਂ ਕੋਈ ਉਹਨੂੰ ਜਪਦਾ ਤੇ ਉਹਨੂੰ ਮਹਿਸੂਸ ਹੁੰਦੇ। ਕੱਲ ਇੱਕ ਸੱਜਣ ਨੌਜਵਾਨ 32-34 ਸਾਲ ਦਾ, ਕਹਿੰਦੇ 6 ਮਹੀਨਿਆਂ ਤੋਂ ਨਾਮ ਜਪਦਿਆਂ ਜੋੜੇ ਵਾਲੀ ਜਗ੍ਹਾ ਤੇ ਪ੍ਰੈਸ਼ਰ ਪੈਂਦਾ, ਦੂਸਰਾ ਅੰਦਰੋਂ ਵਾਈਬ੍ਰੇਸ਼ਨ ਬਹੁਤ ਹੁੰਦੀ। ਸਾਧੂ ਕਹਿਣ ਲੱਗਾ, ਪਰਮਾਤਮਾ ਹੱਥ ਰੱਖ ਕੇ ਕਹਿ ਰਿਹਾ ਅੰਦਰੋਂ, ਬੇਟਾ ਆਵੇਖ ਮੈਂ ਤੇਰੇ ਨਾਲ ਹੀ ਤੁਰਿਆ ਚਾਰੂ। ਕਦੇ ਉਹ ਤੁਰ ਕੇ ਵਿਖਾਂਦਾ, ਮੇਰਾ ਮਤਲਬ ਇਹ ਗੱਲਾਂ ਨੂੰ ਐਵੇਂ ਕਲਪਨਾ ਪਖੰਡ ਵਿੱਚ ਨਾ ਲਿਜਾਈਏ, ਉਹ ਮਹਿਸੂਸ ਕਰਾਉਂਦੀ ਆਪਣਾ ਆਪ। ਜਿਹੜੇ ਕਰਦੇ ਬੈਠੇ ਨੇ ਉਹ ਪਿਆਰਿਓ ਰੋਜ਼ ਉਹਦੀ ਖਾਜਰੀ ਖਜੂਰੀ ਨੂੰ ਮਾਣਦੇ, ਸਾਰਿਆਂ ਨੇ ਮਾਨਣਾ ਖੇ, ਕਹਿੰਦੇ ਇਸ ਗੱਲ ਨੂੰ ਰੁਕੋ ਤੇ

ਕਲ ਗਦਰਥੀ ਕਾਲਕ ਕਹਿੰਦੇ ਭਾਈ ਭਾਵੇਂ ਕੋ ਰਾਜਾ ਈ ਭਾਵੇਂ ਕੋ ਬਹੁਤ ਵੱਡਾ ਰਾਜਾ ਈ ਉਹ ਹਰ ਤਰ੍ਹਾਂ ਦੇ ਸੁੱਖ ਦੁਨੀਆਂ ਦੇ ਮਾਣਦਾ ਖੋਵੇ ਜੇ ਨਾਮ ਨਹੀਂ ਜਪਿਆ ਅੰਦਰ ਕਾਲਾ ਖੂਨ ਹੈ ਤੇ ਕਾਲਾ ਖੂਨ ਕਰਕੇ ਉਸ ਨੂੰ ਸਜਾਵਾਂ ਭੁਗਤਣੀਆਂ ਪੈਣੀਆਂ ਤੇ ਕਾਲਾ ਮੂੰਹ ਦਾ ਮਤਲਬ ਹੁੰਦਾ ਹੈ ਦੁੱਖ ਦੇਣੇ ਸਜਾਵਾਂ।

ਕਾਗਜ਼ ਅਰਚ ਫਲ ਮਿਲਦਾ ਕਹਿ ਕਹਿੰਦੇ ਧਰਮ ਰਾਏ ਦਾ ਡੰਡਾ ਫਿਰ ਸਿਰ ਤੇ ਪੈਂਦਾ ਡੰਡਾ ਕੋਈ ਆਮ ਡੰਡਾ ਨਹੀਂ ਧਰਮ ਰਾਜ ਕੋਈ ਵਿਅਕਤੀ ਨਹੀਂ ਨਿਰੰਕਾਰ ਦੀਆਂ ਤਾਕਤਾਂ ਨੇ ਫਿਰ ਜਦੋਂ ਉਹ ਸਜਾਵਾਂ ਮਿਲਦੀਆਂ ਨੇ ਨਾ ਰੱਬ ਦਾ ਡੰਡਾ ਸਿਆਣੇ ਬਹੁਤ ਪਿਆਰਾ ਢੰਗ ਸਮਝਾਉਂਦੇ ਨੇ ਆਮ ਬੰਦਾ ਤੇ ਅਣਜਾਣਪੁਣੇ ਚ ਕਹਿੰਦਾ ਨਾ ਰੱਬ ਕਿਹੜਾ ਮੇਰੀ ਲੱਤ ਤੋੜ ਲਏਗਾ ਜਦੋਂ ਉਹ ਤੋੜਨ ਤੇ ਆਵੇ ਉਹ ਦਿਖਾਉਂਦਾ ਨਹੀਂ ਪਰ ਟੁੱਟੀਆਂ ਹੀ ਦਿਖਾਉਂਦਾ ਖੈ ਅਰਦਾਸ ਕਰੀਏ ਕਦੇ ਕਿਸੇ ਦੇ ਮੂੰਹ ਤੋਂ ਇਹ ਸ਼ਬਦ ਨਾ ਨਿਕਲੇ ਵੀ ਵੇਖੀ ਜਾਏਗੀ ਰੱਬ ਦੀ ਮਾਰ ਕਿਹਨੂੰ ਪੈ ਜੇ ਪਿਆਰੇ ਉਹਦੀ ਕੋਈ ਜ਼ਿੰਦਗੀ ਸਾਹਿਬ ਕਹਿੰਦੇ ਨਾਮ ਤੋਂ ਬਗੈਰ ਇਹ ਸਜਾਵਾਂ ਵੱਡਿਆਂ ਨੂੰ ਵੀ ਮਿਲਣਗੀਆਂ ਤੇ ਛੋਟਿਆਂ ਨੂੰ ਨਾਮ ਤੋਂ ਬਗੈਰ ਇਹ ਜ਼ਿੰਦਗੀ ਬੜੀ ਮਾੜੀ

ਮਤਲਬ ਪ੍ਰਤਪਾਲਕ ਹੈ। ਕਹਿੰਦੇ ਅਰਦਾਸ ਕਰੋ ਕਿ ਮੇਰੇ ਪ੍ਰਮਾਤਮਾ ਮੈਨੂੰ ਰੱਖ ਲਓ ਕਿਰਪਾ ਕਰਕੇ ਮੈਨੂੰ, ਮੈਂ ਤੁਹਾਡਾ ਇੱਕ ਨਿੱਕਾ ਜਿਹਾ ਜਨ ਤਾਂਕਿਰਮ ਆ, ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਲਾਜ ਰੱਖੋ। ਸੇਵਾ ਸਿਮਰਨ ਕਰਕੇ ਇਹ ਚੀਜ਼ ਨਿਕਲੇ, ਡਿੱਗ ਪਈਏ ਦਾਤਾ, ਮੈਂ ਜਿੰਨਾ ਕੁ ਕਰ ਸਕਦਾ ਵਾ ਮੈਂ ਪੂਰਾ ਕੀਤਾ ਤੇ ਕਰਾਂਗਾ, ਪਰ ਮੇਰਾ ਭਲਾ ਤਾਂ ਖੋਣਾ ਜੇ ਤੁਸੀਂ ਮੈਨੂੰ ਸ਼ਰਨ ਵਿੱਚ ਰੱਖ ਲਓਗੇ। ਸਾਰਾ ਕੁਝ ਕਰਕੇ ਅੰਦਰ ਨਿਮਰਤਾ ਆਵੇ, ਦਾਵੇ ਨਾ ਆਉਣ, ਅੰਕਾਰ

ਇੱਥੇ ਤੇਰੇ ਖੇਮੇ ਰੇ ਵਾਹਿਗੁਰੂ ਜੀ, ਅਸੀਂ ਤੇਰੇ ਆ ਨਾ, ਸਾਨੂੰ ਨਾ ਆਪਣੇ ਸੰਤਾਂ ਦੇ ਦਰਸ਼ਨ ਦਿਓ, ਸਾਨੂੰ ਉੱਥੋਂ ਸੁੱਖ ਮਿਲਦਾ ਏ। ਆ ਸੰਤ ਰੂਹਾਂ ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬਹਿੰਦੇ, ਪਰਮੇਸ਼ਰ ਦੀ ਯਾਦ ਵਿੱਚ ਬਹਿੰਦੇ, ਕਹਿੰਦੇ ਇਹਨਾਂ ਤੋਂ ਸੁੱਖ ਮਿਲਦਾ ਜੀ, ਇਹਨਾਂ ਦਾ ਔਰਾ ਪਵਿੱਤਰ ਹੋ ਜਾਂਦਾ ਹੈ। ਉਹਨਾਂ ਨੂੰ ਵੇਖ ਕੇ ਸਾਡੇ ਵੀ ਅੰਦਰੋਂ ਕੁਝ ਸਮੇਂ ਲਈ ਸਿਆਣਪਾਂ ਨਿਕਲਦੀਆਂ, ਖਾਲੀ ਹੁੰਦਾ ਹੈ। ਕੈਸੀ ਖੇਡ ਏ ਮਹਾਰਾਜ ਕਹਿੰਦੇ, ਤੁਸੀਂ ਖਾਲੀ ਹੋਣਾ ਸਿੱਖ ਲਓ, ਭਾਰ ਅਸੀਂ ਆਪੇ ਦਿਆਂਗੇ। ਪਰ ਸਾਡੇ ਤੋਂ ਖਾਲੀ ਵੀ ਨਹੀਂ ਹੋਇਆ ਜਾਂਦਾ, ਖਾਲੀ ਗੁਰੂ

ਗੁਰੂ ਕੇ ਪਿਆਰਿਓ ਖੇ ਪਰਮੇਸ਼ਰ ਜੀ ਤੁਸੀਂ ਵੱਡੇ ਹੋ ਸਵਾਮੀ ਹੋ ਮੈਨੂੰ ਇੱਕ ਨਿਮਕ ਤੋਂ ਜਿਤਨਾ ਸਮਝਦਾ ਨਾਮ ਦਾ ਦਾਨ ਕਰ ਦਿਓ ਉਹਦੇ ਨਾਲ ਹੀ ਮੇਰਾ ਸਾਰਾ ਕਾਰਜ

ਕਹਿੰਦਾ ਨੀ ਜੀ ਨਾਮ ਮਿਲੇ ਤੇ ਸੁੱਖ ਮਿਲਦਾ ਈ ਤੇ ਕੁਰਬਾਨ ਜਾਵਾਂ ਮੈਂ ਤੁਹਾਡੇ ਨਾਮ ਤੋਂ ਘੋਲ ਕਮਾਈ। ਇੱਕ ਦਿਨ ਨਾ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬਚਨ ਕਹਿ ਦਿੱਤਾ, ਭਾਈ ਜਪਜੀ ਸਾਹਿਬ ਦਾ ਪਾਠ ਸੁਣਾਓ ਕੋਈ, ਤੇ ਸਿਰ ਵਿੱਚ ਕੇਵਲ ਜਪਜੀ ਦਾ ਪਾਠ ਹੋਵੇ, ਹੋਰ ਕੋਈ ਖਿਆਲ ਨਾ ਖੋਵੇ। ਕੋਈ ਨਾ ਉੱਠਿਆ ਤੇ ਭਾਈ ਗੋਪਾਲਾ ਜੀ ਉੱਠੇ, ਪਾਠ ਸ਼ੁਰੂ ਹੋ ਗਿਆ ਤੇ ਪਾਠ ਵਿੱਚ ਇੱਕ ਵੀ ਖਿਆਲ ਨਹੀਂ ਆਇਆ ਦੂਜਾ। ਅਖੀਰ ਚ ਸਲੋਕ ਤੇ ਜਾ ਕੇ ਇੱਕ ਖਿਆਲ ਆ ਗਿਆ। ਉਹਨੂੰ ਮਨ ਕਹੀਦਾ, ਸਿਆਣਪ ਕਹੀਦਾ। ਕਹਿੰਦੇ ਵੀ ਸੰਗਤ ਵੀ ਟਿਕ ਗਈ ਤੇ ਮਹਾਰਾਜ ਜੇ ਖੁਸ਼ ਹੋ ਗਏ। ਪੰਜ ਕੀਮਤੀ ਘੋੜੇ ਆਏ ਨੇ, ਜੇ ਕਿਧਰੇ ਮੈਨੂੰ ਇੱਕ ਘੋੜਾ ਦੇ ਦੇਣਾ ਖੁਸ਼ ਹੋ ਕੇ ਤੇ ਬੜੀ ਮੇਰੀ ਗੱਲ ਬਣ ਜਾਵੇ। ਹੁਣ ਜਿਹੜੀ ਤੇ ਘਟਨਾ ਘਟੀ, ਛੇਵੇਂ ਪਿਤਾ ਜੀ ਨੇ ਵੇਖਿਆ ਭੋਗ ਪਿਆ, ਘੋੜਾ ਮੰਗਾਇਆ ਤੇ ਬਚਨ ਕੀਤਾ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ। ਕਹਿਣ ਲੱਗੇ, ਭਾਈ ਗੋਪਾਲਾ ਕੈਸੀ ਖੇਡ ਬਣੀ, ਜੇਕਰ ਅੰਦਰ ਫੁਰਨਾ ਨਹੀਂ ਸੀ, ਅਸੀਂ ਦੀਨ ਦੁਨੀ ਦੇ ਮਾਲਕ ਦਾ ਤਖਤ ਤੇਰੇ ਹਵਾਲੇ ਕਰਨ ਨੂੰ ਤਿਆਰ ਸਾਂ, ਪਰ ਤੇਰੇ ਇੱਕ ਖਿਆਲ ਨੇ ਤਖਤ ਗਵਾ ਲਿਆ ਤੇ ਨਿੱਕਾ ਜਿਹਾ ਇੱਕ ਘੋੜਾ ਹੀ ਲੈ ਲਿਆ। ਅਸੀਂ ਸਮਝਦੇ ਹਾਂ ਭਈ ਸ਼ਾਇਦ ਇਹ ਖਿਆਲ ਆਉਂਦੇ ਨੇ ਤੇ ਆਈ ਜਾਣ, ਕੋਈ ਗੱਲ ਨਹੀਂ, ਅਸੀਂ ਉਹਨਾਂ ਗੰਭੀਰ ਨਹੀਂ ਆ ਖਿਆਲਾਂ ਨੂੰ ਮੁਕਾਉਣ ਲਈ, ਮਾਫ ਕਰਨਾ। ਹਾਂ ਵੈਸੇ ਕਹਿੰਦੇ ਤੁਸੀਂ ਅਰਦਾਸ ਕਰ ਦਿਓ ਕੋਈ ਨਾ ਕੋਈ ਤੇ ਮੇਰੇ ਖਿਆਲ ਮੁੱਕ ਜਾਣ। ਮਹਾਰਾਜ ਕਹਿੰਦੇ ਆਪਣ ਖੱਛੀ ਆਪਣਾ ਆਪੇ ਕੀ ਕਾਜ ਸਵਾਰੀਏ। ਇਤਿਹਾਸ ਸੋਹਣੀਆਂ ਗੱਲ ਕਰਦੇ ਆ, ਅਰਦਾਸ ਵਾਲਾ ਅਰਦਾਸ ਕਰਦਾ ਹੁੰਦਾ ਏ ਤੇ ਜਿਹਦੇ ਲਈ ਅਰਦਾਸ ਕਰਨੀ ਏ ਉਹ ਨਾਲ ਨਾਲ ਕਹਿੰਦੇ ਪਿਤਾ ਦਾ ਵੀ ਨਾਲ ਲੈ ਲਿਆ ਜੇ, ਮਾਤਾ ਦੇ ਵੀ ਥੋੜੀ ਅਰਦਾਸ ਕਰਨੀ ਏ, ਉਹ ਬੱਚਾ ਵੀ ਰਹਿੰਦਾ ਜੇ ਤੁਸੀਂ ਤੇ ਉਹਨਾਂ ਚ ਗਵਾਚੇ ਹੋਏ ਤੇ ਅਰਦਾਸ ਕਿੰਨੇ ਕਰਨੀ। ਜਿਹਦੇ ਲਈ ਅਰਦਾਸ ਹੋ ਰਹੀ ਉੱਥੇ ਹਾਜ਼ਰ ਹੀ ਕੋਈ ਨਹੀਂ ਤੇ ਕੌਣ ਕਿਸੇ ਦੇ ਸ਼ਬਦ ਕਵੇਗਾ। ਭਾਈ ਗੋਪਾਲੇ ਨੂੰ ਕਿਹਾ ਉਹ ਖਿਆਲ ਨਾ ਆਉਂਦੇ ਤੇ ਤਖਤਾਂ ਦਾ ਮਾਲਕ ਇੱਕ ਖਿਆਲ ਨੇ ਇੱਕ ਨਿੱਕਾ ਜਿਹਾ ਘੋੜਾ ਦਿੱਤਾ। ਜੇ ਅਸੀਂ ਅੱਜ ਕਮਜ਼ੋਰ ਹਾਂ, ਸੁਖੀ ਨਹੀਂ ਹਾਂ ਤੇ ਕੇਵਲ ਇਹਨਾਂ ਖਿਆਲਾਂ ਮਾੜਿਆਂ ਦੇ ਕਾਰਨ। ਜੇ ਇਹਦੀ ਜਗ੍ਹਾ ਤੇ ਗੁਰੂ ਸ਼ਬਦ ਆ ਕੇ ਟਿਕ ਜਾਵੇ ਤੇ ਜਿੱਥੇ ਸਤਿਗੁਰੂ ਦਾ ਸ਼ਬਦ ਆ ਗਿਆ ਉੱਥੇ ਪਤਾ ਕੀ ਕੁਛ ਹੋ

0: ਮਾਰੂ ਰਾਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰੇ ਬਚਨ ਹੇ ਮੇਰੇ ਸਿਰਜਣ ਖਾਰ ਸੱਚੇ ਸਾਹਿਬ ਜੀਓ
1: ਧਰ ਚੱਕਰ ਧਰੇ ਵਿਚਾਰੇ
0: ਸਾਰੀ ਧਰਤੀ ਤੇ ਚੱਕਰ ਜੋ ਕੁਝ ਵੀ ਇਹ ਤੁਹਾਡਾ

ਗੁਰੂ ਤੋਂ ਬਗੈਰ ਗੁਰੂ ਕੇ ਪਿਆਰਿਓ ਮੁਕਤੀ ਨਹੀਂ ਜੇ। ਇਸ ਲਈ ਸਤਿਗੁਰੂ ਕਹਿੰਦੇ ਸੱਚਾ ਨਾਮ ਜਪੋ, ਲਾਖਾ ਲਓ। ਲਾਖਾ ਕੇਵਲ ਤੇ ਕੇਵਲ ਨਾਮ ਵਿੱਚੋਂ ਮਿਲਦਾ। ਜਿੱਥੇ ਵੀ ਗੁਰਬਾਣੀ ਚ ਆਏਗਾ ਨਾ ਲਾਖਾ, ਇੱਕੋ ਹੀ ਲਾਖਾ, ਮਤਲਬ ਉਹ ਖਰ ਨਾਮ, ਨਾਮ ਜਪ ਲਾਖਾ ਤੇ ਆਖੋ ਪਿਆਰ ਨਾਲ ਜੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਅਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ। ਸੋਹਣਾ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡਿਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ

ਆਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਅਹਿ ਦੂਖ।

ਆਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ।

ਤੇਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ।

ਹੋਵੇ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ,

ਗਿਆਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਲ ਜਾਸੀ।

ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹੇ ਹਰ ਪੂਜਾ ਜੀ ਤਪ ਤਪ ਹੈ ਜਪ ਹੇ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ।

0: ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ।